ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ।

ਕਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨ

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ

ਪਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ

ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ।

ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇ ਵਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹ ਚਲ ਕਰਤਾ ਸੋਈ, ਤੁਦ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ।

भव जल तरन कै जनम वृथा जात रंग माया कै रहाऊ। जाप तप संज

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਉ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹਿ ਛਾਡ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੂ ਕਰੇ ਹਉ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ।

नमस्कार है ताहे हमारा, जवन काल सब जगत बनायो, देव दैत जक्षण उप

ਮਿੱਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਾਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬੇਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਪੁਤ ਭੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਖਾਤਾ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੁ ਕੀਤੇ ਕਾਲ ਕੰਟੁਕ ਮਾਰਿਆ ਧੁਰ

ਸੇਵਾ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸ

ਮੈਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੂਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਖ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾਂ

दयाल मनहो न विसारियन साध जना कै संग भव जल तारियन साकत।

ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੈ ਜੀ। ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਮਹਿਕ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋਹਿਥ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ, ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ, ਸ਼ਾਮਾਂ ਦੇ ਦੀਵਾਨ ਸਜਾਏ ਗਏ ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ, ਆਪ ਜੀ ਦੀਆਂ ਗੁਰਸਿੱਖ ਸੰਗਤਾਂ ਨੇ ਮਹਾਰਾਜ ਜੀ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ, ਉਪਰੰਤ ਮਹਾਰਾਜ ਜੀ ਸੰਧਿਆ ਵੇਲੇ ਸੋਹਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਪਰਿਵਾਰਾਂ ਵਿੱਚ ਨਾਮ ਦਾ ਪ੍ਰਗਾਸ਼ ਕਰਨਾ, ਦੁੱਖਾਂ ਦਾ ਨਾਸ਼ ਕਰਨਾ, ਬੱਚਿਆਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆ ਘਰ ਬਣਾਉਣਾ। ਸਤਿਗੁਰ ਸੱਚੇ ਪਾਤਸ਼ਾਹ ਜੀ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਮਿਹਰ ਭਰਿਆ ਹੱਥ ਰੱਖ ਕੇ ਸਤ ਸੰਗਤ ਦੇ ਨਾਲ ਲਾ ਲੈਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ, ਚਾਰ ਪੈਰ ਦਿਨ ਸੁੱਖ ਦਾ ਬਤੀਤ ਕੀਤਾ ਮਹਾਰਾਜ ਜੀ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਮਹਾਰਾਜ ਦੇਸ਼ ਪ੍ਰਦੇਸ਼ ਸੁਰੱਖਿਆ ਪ੍ਰਦਾਨ ਕਰਨੀ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ, ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਮਹਾਰਾਜ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬਹਿ ਚਲਾਇਓ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਹਾਰੀ ਸਤਿਗੁਰ ਚਰਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ ਇੱਕ ਓਂਕਾਰ। ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦੇਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਨੇ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਨੂੰ ਤੰਦਰੁਸਤੀ ਨਾਮ ਦੀਆਂ ਦਾਤਾਂ ਦੇ ਕੇ ਨਿਵਾਜ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸਭ ਤੋਂ ਪਹਿਲਾਂ ਆਰਤੀ ਕੀਰਤਨ ਹੋਵੇਗਾ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਰਤੀ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਉਪਰੰਤ ਕਥਾ ਹੋਵੇਗੀ, ਉਸ ਤੋਂ ਉਪਰੰਤ ਫਿਰ ਕੀਰਤਨ ਹੋਵੇਗਾ। ਆਪ ਸਾਰੀਆਂ ਸੰਗਤਾਂ ਨੇ ਤਨ ਮਨ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ

संग तुम्हारे बसा नीच रूख ते ऊंच भए हैं।

से सुखिए सदा सोहणे जिन विचों आप गवाए तिन सोग विजोग कदे नहीं।

ਇਹ ਵਾਰ ਦਾ ਸ਼ੁੱਧ ਰੂਪ ਹੈ। ਜਿੰਨੀਆਂ ਵੀ ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹਨ, ਦਰਜ 22 ਵਾਰਾਂ, ਵਾਰਾਂ ਦੀ ਪਛਾਣ ਪੌੜੀ ਤੋਂ ਹੁੰਦੀ ਹੈ। ਇਸ ਨੂੰ ਅਸੀਂ ਮਲਾਰ ਕੀ ਵਾਰ ਮਹੱਲਾ ਪਹਿਲਾ ਕਹਿੰਦੇ ਹਾਂ। ਮਨ ਚ ਸਵਾਲ ਪੈਦਾ ਹੋਏਗਾ ਵੀ ਪਿੱਛੇ ਸਲੋਕ ਮਹੱਲਾ ਤੀਜਾ ਵੀ ਆਇਆ, ਸਲੋਕ ਮਹੱਲਾ ਦੂਜਾ ਵੀ, ਪੰਜਵਾਂ ਵੀ, ਚੌਥਾ ਵੀ ਆਉਣਾ ਹੈ, ਤੇ ਵਾਰ ਪਹਿਲੇ ਪਾਤਸ਼ਾਹ ਦੀ ਕਿਉਂ ਹੈ? ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਆ ਰਹੀ ਹੈ। ਵਾਰ ਦਾ ਸਰੂਪ ਸ਼ੁੱਧ ਸਰੂਪ ਪੌੜੀ ਹੁੰਦਾ ਹੈ, ਤੇ ਬਾਅਦ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਇਸ ਪੌੜੀਆਂ ਦੇ ਨਾਲ ਸਲੋਕਾਂ ਨੂੰ ਦਰਜ ਕੀਤਾ ਹੈ। ਇਸ ਕਰਕੇ ਜਿਸ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਹਨ, ਉਸੇ ਪਾਤਸ਼ਾਹ ਜੀ ਦੀ ਵਾਰ ਮੰਨੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਪੌੜੀਆਂ ਹਨ। ਜਿੱਥੇ ਕੋਈ ਕਿਸੇ ਹੋਰ ਗੁਰੂ ਸਾਹਿਬ ਜੀ ਦੀ ਪੌੜੀ ਦੇ ਵਿੱਚ ਦਰਜ ਵੀ ਕੀਤੀ ਹੈ, ਤੇ ਬਕਾਇਦਾ ਉਸ ਪੌੜੀ ਦੇ ਨਾਲ ਵੀ ਮਹੱਲਾ ਲਿਖਿਆ ਹੈ, ਪਰ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਾਰ ਦੀ 7ਵੀਂ ਪੌੜੀ ਹੈ। ਹਰ ਜੀਓ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ। ਵਾਹਿਗੁਰੂ ਨੂੰ ਮਿਲਣ ਦਾ ਕਿੱਡਾ ਸੋਹਣਾ ਤਰੀਕਾ ਗੁਰੂ ਸਾਹਿਬ ਜੀ ਨੇ ਪਹਿਲੀਆਂ ਪੰਕਤੀਆਂ ਚ ਦੱਸ ਦਿੱਤਾ, ਹਰ ਜੀਓ ਸੱਚਾ ਸੱਚ ਤੂੰ। ਪਹਿਲਾਂ ਇਹ ਸਮਝੀਏ ਵੀ ਉਹ ਹੈ ਕੀ ਹੈ ਵਾਹਿਗੁਰੂ ਅਕਾਲ ਪੁਰਖ। ਅਸੀਂ ਸੋਚੀਏ ਵੀ ਕਿਸੇ ਮੂਰਤ ਵਿੱਚ ਬੰਨ ਲਈਏ, ਕਿਸੇ ਆਕਾਰ ਵਿੱਚ ਬੰਨ ਲਈਏ ਤੇ ਉਹਨੂੰ ਮਿਲ ਲਈਏ। ਕਈ ਲੋਕਾਂ ਦੇ ਅੰਦਰ ਇਹ ਕਲਪਨਾ ਕੰਮ ਕਰਦੀ ਹੈ, ਉਹ ਪਹਿਲਾਂ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਕਿਸੇ ਚਿੱਤਰ ਵਿੱਚ ਕਲਪਿਤ ਕਰ ਲੈਂਦੇ ਨੇ, ਤੇ ਫਿਰ ਸੋਚਦੇ ਨੇ, ਅਭਿਆਸ ਕਰਦੇ ਨੇ, ਉਸ ਚਿੱਤਰ ਦੀ ਉਹਨਾਂ ਨੂੰ ਸੁਪਨ ਆਉਣ ਲੱਗ ਜਾਂਦੇ ਨੇ, ਮਨ ਵਿੱਚ ਉਹ ਚਿੱਤਰ ਦੀ ਤਸਵੀਰ ਬਣ ਜਾਂਦੀ ਹੈ, ਤੇ ਮਨ ਇੱਕ ਬਹੁਤ ਵੱਡੀ ਮਾਇਆ ਦਾ ਰੂਪ ਹੈ, ਤੇ ਉਹ ਸੋਚਦਾ ਵੀ ਮੈਨੂੰ ਦੀਦਾਰੇ, ਮੈਨੂੰ ਦਰਸ਼ਨ ਹੋ ਗਏ। ਪਰ ਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਜੇ ਸਾਡੇ ਹਿਰਦੇ ਵਿੱਚ ਕੋਈ ਵੀ ਸਰੂਪ ਬਣ ਰਿਹਾ ਨਾ, ਇਹਦਾ ਮਤਲਬ ਹੈ ਉਹ ਮਾਇਆ ਹੀ ਹੈ, ਉਹ ਦੂਜਾ ਹੀ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਹਿਰਦੇ ਦੇ ਵਿੱਚ ਸਾਡਾ ਮਨੋਕਲਪਿਤ ਜੋ ਵੀ ਸਰੂਪ ਬਣੇਗਾ ਉਹ ਸਾਡੀ ਮਨ ਦੀ ਇਮੈਜੀਨੇਸ਼ਨ ਹੋਏਗੀ, ਸਾਡੀ ਮਨ ਦੀ ਕਲਪਨਾ ਹੋਏਗੀ, ਤੇ ਮਨ ਜਿਹੜਾ ਹੈ ਉਹ ਝੂਠਾ ਹੈ, ਮਨ ਜਿਹੜਾ ਹੈ ਉਹ ਦੁਬਦਾ ਹੈ, ਮਨ ਜਿਹੜਾ ਹੈ ਮਾਇਆ ਹੈ, ਮਨ ਸੋਇਆ ਮਾਇਆ ਬਿਸਮਾਦ। ਇਸ ਕਰਕੇ ਦਤਾਰ ਜੀ ਕਹਿੰਦੇ ਹਰ ਜੀਓ ਸੱਚ ਤੂੰ ਸੱਚਾ ਤੂੰ ਸੱਚੇ ਲਹੇ ਮਿਲਾਏ, ਕਿ ਵਾਹਿਗੁਰੂ ਤੂੰ ਸੱਚਾ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਹੀ ਕਿਹਾ ਵੀ ਜਦੋਂ ਪੁੱਛਿਆ ਗਿਆ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਤੁਸੀਂ ਗੁਣ ਲਿਖੇ ਨੇ ਵੀ ਉਹ ਨਿਰਭਉ ਹੈ, ਨਿਰਵੈਰ ਹੈ, ਉਹ ਅਜੂਨੀ ਹੈ, ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹ ਹੈ ਕੀ, ਕਦੋਂ ਹੈ, ਕਿੱਥੇ ਹੈ, ਕਦੋਂ ਮਿਲੇਗਾ? ਤੇ ਅਸੀਂ ਜੋ ਗੁਰੂ ਸਾਹਿਬ ਜੀ ਦਾ ਸਲੋਕ ਪੜ੍ਹਦੇ ਹਾਂ, ਦਤਾਰ ਜੀ ਨੇ ਉੱਥੇ ਹੀ ਕਿਹਾ ਵੀ ਸਿਰਫ ਸੱਚ ਹੈ। ਇਸੇ ਕਰਕੇ ਜਦੋਂ ਅਸੀਂ ਬਹੁਤ ਵੱਡੇ ਰੱਬ ਦੇ ਨਾਲ ਪ੍ਰੇਮ ਵਿੱਚ ਭਿੱਜੇ ਹੋਇਆਂ ਨੂੰ ਜਦੋਂ ਤੁਸੀਂ ਮਿਲਦੇ ਹੋ ਜਾਂ ਉਹਨਾਂ ਨਾਲ ਪ੍ਰਭੂ ਦੀ ਗੱਲ ਕਰਦੇ ਹੋ ਨਾ, ਤੇ ਉਹਨਾਂ ਦੇ ਬੜੇ ਪਿਆਰੇ ਬਚਨ ਨੇ ਵੀ ਰੱਬ ਦੀ ਗੱਲ ਕਰਨੀ ਜਾਂ ਰੱਬ ਦੀ ਹੋਂਦ ਬਾਰੇ ਜੇ ਕੋਈ ਦਾਅਵੇ ਕਰ ਰਿਹਾ ਨਾ, ਹੋਣ ਜਾਂ ਨਾ ਹੋਣ ਦੇ, ਉਹ ਦੋਵੇਂ ਮੂਰਖ ਨੇ। ਜੇ ਕੋਈ ਹੋਣ ਦਾ ਵੀ ਦਾਅਵਾ ਕਰਦਾ ਤੇ ਨਾ ਹੋਣ ਦਾ ਵੀ ਦਾਅਵਾ ਕਰਦਾ। ਕਹਿੰਦੇ ਪਰਮਾਤਮਾ ਕੀ ਹੈ? ਜਿੱਥੇ ਮਨੁੱਖ ਚੁੱਪ ਕਰ ਜਾਏ, ਜੋ ਹੈ ਤੇ ਨਹੀਂ ਦੇ ਵਿੱਚ ਹੈ। ਬਾਬਾ ਕਬੀਰ ਜੀ ਦੀ ਬਹੁਤ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ, ਪਰ ਬਹੁਤ ਬਾਣੀ ਬਾਬਾ ਕਬੀਰ ਜੀ ਦੀ ਬਾਹਰ ਵੀ ਕਬੀਰ ਦਾ ਗ੍ਰੰਥ ਹੈ, ਇੱਕ ਉਹਦੇ ਵਿੱਚ ਕਬੀਰ ਬਾਣੀ ਹੈ, ਤੇ ਕਬੀਰ ਪੰਥੀਆਂ ਕੋਲ ਬਹੁਤ ਵੱਡਾ ਗ੍ਰੰਥ ਹੈ ਜਿਹਦੇ ਵਿੱਚ ਬਾਬਾ ਕਬੀਰ ਜੀ ਦੀ ਬਾਣੀ, ਤੇ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਦੀ ਥਾਂ ਤੇ ਬੈਠੇ ਉਹਨਾਂ ਵੀ ਆਪਣੀ ਬਾਣੀ ਰਚੀ, ਉਹਨਾਂ ਸਾਰਿਆਂ ਕਬੀਰ ਦਾ ਨਾਮ ਵਰਤਿਆ, ਤੇ ਬੜੇ ਬੜੇ ਕਮਾਲ ਦੇ ਦੋਹੇ ਬਾਬਾ ਕਬੀਰ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਬਾਹਰ ਵੀ ਮਿਲਦੇ। ਤੇ ਉਹਨਾਂ ਦਾ ਇੱਕ ਦੋਹਾ ਮੈਨੂੰ ਯਾਦ ਹੁੰਦਾ, ਪਰਮਾਤਮਾ ਦੇ ਪ੍ਰਤੀ ਉਹਨਾਂ ਨੂੰ ਵੀ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਬੜੀ ਬਹਿਸ ਚੱਲਦੀ ਹੈ ਵੀ ਹੈ ਕਿ ਨਹੀਂ, ਤੇ ਉਹਨਾਂ ਬੜੇ ਪਿਆਰੇ ਬਚਨ ਕਹੇ। ਉਹ ਕਹਿੰਦੇ ਜੇ ਮੈਂ ਇਹ ਗੱਲ ਕਵਾਂ ਵੀ ਉਹ ਪਰਮਾਤਮਾ ਹੈ, ਮੇਰੇ ਕਥਨ ਵਿੱਚ ਆ ਸਕਦਾ? ਕਹਿੰਦੇ ਇਹ ਗੱਲ ਵੀ ਨਹੀਂ, ਤੇ ਨਾ ਹੀ ਨਹੀਂ ਹੈ ਇਹ ਕਿਹਾ ਜਾ ਸਕਦਾ। ਉਹਨਾਂ ਦੇ ਬੜੇ ਪਿਆਰੇ ਬਚਨ ਉਹ ਕਹਿੰਦੇ ਹੈ ਕਹੂੰ ਤੋ ਹੈ ਨਹੀਂ, ਨਹੀਂ ਕਹਿਆ ਨਾ ਜਾਏ। ਕਹਿੰਦੇ ਜੇ ਮੈਂ ਸਿੱਧ ਕਰਨਾ ਚਾਹਵਾਂ, ਹੁਣ ਕੋਈ ਵੀ ਚੀਜ਼ ਅਸੀਂ ਸਿੱਧ ਕਰਦੇ ਹਾਂ ਵੀ ਹੈ ਕਿ ਨਹੀਂ, ਕਿਹਦੇ ਨਾਲ ਸਿੱਧ ਕਰਦੇ ਹਾਂ? ਆਪਣੇ ਇੰਦਰੀਆਂ ਨਾਲ। ਸਭ ਤੋਂ ਪਹਿਲਾਂ ਇੰਦਰਾ ਸਿੱਧ ਕਰਨ ਦਾ ਸਾਡੇ ਕੋਲ ਅੱਖਾਂ ਨੇ, ਜੋ ਅੱਖਾਂ ਨੂੰ ਦਿਸ ਗਿਆ ਅਸੀਂ ਕਹਿਣਾ ਵੀ ਹਾਂ ਇਹ ਹੈਗਾ ਹੈ, ਜੋ ਕੰਨਾਂ ਨੂੰ ਸੁਣ ਗਿਆ ਅਸੀਂ ਕਹਿਣਾ ਵੀ ਇਹ ਹੈਗਾ ਹੈ,
ਜੋ ਸਾਡੇ ਸਰੀਰ ਨੇ ਸਪਰਸ਼ ਕਰ ਲਿਆ ਚਮੜੀ ਨੇ, ਅਸੀਂ ਕਹਿਣਾ ਵੀ ਮਹਿਸੂਸ ਹੋ ਰਿਹਾ ਇਹ ਕੁਝ ਇੱਥੇ ਤੱਤਾ ਠੰਡਾ ਸਖਤ ਕੋਮਲ ਹੈਗਾ ਹੈ। ਸਾਡੀ ਤਵਚਾ ਦੇ ਮਹਿਸੂਸ ਨਾਲ ਗਿਆਨ ਹੋ ਜਾਂਦਾ ਹੈ। ਇਹਨਾਂ ਨੂੰ ਗਿਆਨ ਇੰਦਰ ਕਿਹਾ ਜਾਂਦਾ, ਅੱਖਾਂ ਗਿਆਨ ਇੰਦਰਾ ਹੈ, ਕੰਨ ਗਿਆਨ ਇੰਦਰਾ ਹੈ, ਸਾਡੀ ਤਵਚਾ ਗਿਆਨ ਇੰਦਰਾ ਹੈ, ਸਾਡੀ ਰਸਨਾ ਗਿਆਨ ਇੰਦਰਾ ਹੈ, ਸਾਡੀ ਨਾਸਕਾ ਗਿਆਨ ਇੰਦਰਾ, ਇਹਦੇ ਤੋਂ ਗੰਧ ਸੁਗੰਧ ਆ ਜਾਂਦੀ ਹੈ। ਹੁਣ ਪਰਮਾਤਮਾ ਪਰਮੇਸ਼ਵਰ ਬਾਬਤ ਗੁਰਦੇਵ ਜੀ ਕਹਿੰਦੇ ਅਰੂਪ, ਭਾਵ ਅੱਖਾਂ ਕਿਵੇਂ ਵੇਖ ਲੈਣਗੀਆਂ ਜਦੋਂ ਅਰੂਪ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਵਰਤਿਆ ਬਾਣੀ ਵਿੱਚ ਅਗੋਚਰ, ਚਰ ਨਾਮ ਹੁੰਦਾ ਜਿਹੜਾ ਸਾਡੇ ਇੰਦਰੇ ਪਕੜ ਲੈਂਦੇ ਨੇ, ਅੱਖਾਂ ਨੇ ਜਿਨ੍ਹਾਂ ਨੂੰ ਪਕੜ ਲਿਆ, ਅਸੀਂ ਸਾਰੇ ਚਰ ਜੀਵਾਂ ਜਿਹੜੇ ਇੱਕ ਦੂਜੇ ਦੀ ਗ੍ਰਿਫਤ ਵਿੱਚ ਆ ਜਾਂਦੇ ਹਾਂ, ਇੱਕ ਦੂਜੇ ਦੇ ਅੱਖਾਂ ਕੰਨ ਨਾਸਕਾ ਸੁਣ ਮਹਿਸੂਸ ਕਰ ਸਕਦੀ ਹੈ। ਪਰਮਾਤਮਾ ਅਰੂਪ ਹੈ ਨਾ ਉਹ ਅੱਖਾਂ ਦਾ ਵਿਸ਼ਾ ਹੈ, ਪਰਮਾਤਮਾ ਨਿਰਗੰਧ ਹੈ, ਉਹਦੇ ਚ ਕੋਈ ਗੰਧ ਨਹੀਂ, ਸਹਿਸਤਵ ਗੰਧ, ਉਹ ਪਰਮਾਤਮਾ ਦੀਆਂ ਸਾਰੀਆਂ ਸੀ ਗੰਧਾਂ ਹਾਂ ਸਰਗੁਣ ਰੂਪ ਵਿੱਚ, ਪਰ ਗੰਧ ਬਿਨ, ਉਹ ਗੰਧ ਤੋਂ ਬਿਨਾਂ ਹੈ, ਉਹਨੂੰ ਕਿਸੇ ਵੀ ਸੁਗੰਧੀ ਨਾਲ ਕਿਸੇ ਗੰਧ ਨਾਲ ਨਹੀਂ ਮਹਿਸੂਸ ਕੀਤਾ ਜਾਂਦਾ। ਪਰਮਾਤਮਾ ਕਿਸੇ ਸਪਰਸ਼ਤਾ ਦਾ ਵਿਸ਼ਾ ਨਹੀਂ ਕਿ ਚਮੜੀ ਨੂੰ ਤੱਤਾ ਠੰਡਾ ਸਖਤ ਕੋਮਲ ਲੱਗੇ, ਪਰਮਾਤਮਾ ਸਾਡੀ ਰਸਨਾ ਦਾ ਵਿਸ਼ਾ ਨੇ ਵੀ, ਜਿਵੇਂ 6 ਰਸ ਸਾਡੀ ਰਸਨਾ ਨੂੰ ਆਉਂਦੇ ਨੇ ਵੀ ਅਸੀਂ ਕਹੀਏ ਵੀ ਕੋਈ ਰਸ ਆਉਂਦਾ ਹੈ, ਗੁਰੂ ਸਾਹਿਬ ਕਹਿੰਦੇ ਇਹ ਅਗੋਚਰ ਹੈ, ਸਾਡੀਆਂ ਇੰਦਰੀਆਂ ਉਹਨੂੰ ਕਾਬੂ ਵਿੱਚ ਨਹੀਂ ਕਰ ਸਕਦੀਆਂ, ਇਹਨਾਂ ਤੋਂ ਪਰਾਂ ਹੈ। ਇਸ ਕਰਕੇ ਕਿਹਾ ਬਾਬਾ ਕਬੀਰ ਜੀ ਨੇ, ਹੈ ਕਹੂੰ ਤੋ ਹੈ ਨਹੀਂ, ਵੀ ਕਿਵੇਂ ਹਾਂ ਕਵਾਂ, ਹਾਂ ਤਾਂ ਉਹਨੂੰ ਕਿਹਾ ਜਾ ਸਕਦਾ ਜੋ ਅੱਖਾਂ ਨਾਲ ਦਿਸੇ ਤਾਂ ਹੀ ਬੰਦਾ ਮੰਨਦਾ, ਨਹੀਂ ਕਹਿਆ ਨਾ ਜਾਏ, ਪਰ ਕਹਿੰਦੇ ਫਿਰ ਨਹੀਂ ਕਹਿ ਦਿਓ, ਪਰ ਕਹਿੰਦੇ ਨਹੀਂ ਕਿਵੇਂ ਕਹਿ ਦਿਆਂ, ਜੋ ਵਰਤਾਰਾ ਦਿਸਦਾ ਹੈ, ਜੋ ਸੰਸਾਰ ਦਿਸਦਾ ਹੈ, ਇੱਕ ਅਗੰਮੀ ਸ਼ਕਤੀ ਦੀ ਮਹਿਸੂਸਤਾ ਹੁੰਦੀ ਹੈ, ਅਨੁਭਵ ਹੁੰਦਾ ਹੈ, ਕਹਿੰਦੇ ਉਹ ਨਹੀਂ ਵੀ ਨਹੀਂ ਕਿਹਾ ਜਾ ਸਕਦਾ। ਫਿਰ ਕਹਿੰਦੇ ਹੈ ਕੀ, ਤੇ ਉਹਨਾਂ ਨੇ ਨਿਚੋੜ ਕੀ ਕੀਤਾ, ਕਹਿੰਦੇ ਹੈ ਕਹੂੰ ਤੋ ਹੈ ਨਹੀਂ, ਨਹੀਂ ਕਹਿਆ ਨਾ ਜਾਏ, ਹੈ ਨਹੀਂ ਕਿ ਮਧਮੇ ਗੋਬਿੰਦ ਰਿਹਾ ਸਮਾਏ, ਕਹਿੰਦੇ ਉਹ ਹੈ ਤੇ ਨਹੀਂ ਦੇ ਵਿੱਚ ਹੈ, ਨਾ ਉਹਨੂੰ ਕਿਹਾ ਜਾ ਸਕਦਾ ਹੈ, ਨਾ ਉਹਨੂੰ ਨਹੀਂ ਕਿਹਾ ਜਾ ਸਕਦਾ, ਉਹਨੂੰ ਸਿਰਫ ਮਾਣਿਆ ਜਾ ਸਕਦਾ ਹੈ, ਉਹਨੂੰ ਸਿਰਫ ਅਨੁਭਵ ਕਿਹਾ ਜਾਂਦਾ। ਤੇ ਬਾਣੀ ਵੀ ਇਸ ਗੱਲ ਦੀ ਪ੍ਰੋੜਤਾ ਕਰਦੀ, ਬਾਬਾ ਨਾਮਦੇਵ ਜੀ ਦਾ ਬਚਨ ਆਉਂਦਾ, ਉਹ ਕਹਿੰਦੇ ਕੋਈ ਬੋਲੇ ਨਿਰਵਾ, ਹੈ ਕਹਿਣ ਵਾਲੇ ਬੜੇ ਨੇ ਬਿਨਾਂ ਗੱਲ ਤੋਂ ਹੀ, ਜੀ ਰੱਬ ਹੈਗਾ ਰੱਬ ਹੈਗਾ, ਕਦੀ ਵੀ ਉਹਦਾ ਮਹਿਸੂਸ ਨਹੀਂ ਕੀਤਾ। ਕੋਈ ਬੋਲੇ ਨਿਰਵਾ, ਨਿਰਵਾ ਦਾ ਅਰਥ ਹੈ ਨੇੜੇ, ਕੋਈ ਬੋਲੇ ਦੂਰ, ਤੇ ਕਈ ਕਹਿੰਦੇ ਨਹੀਂ ਹੈ, ਦੂਰ ਹੀ ਵਸਦਾ ਹੋਣਾ ਜੇ ਹੈ, ਕੋਈ ਰੱਬ ਨਾਂ ਦੀ ਸ਼ੈ ਨਹੀਂ। ਬਾਬਾ ਨਾਮਦੇਵ ਜੀ ਕਹਿੰਦੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੀ ਖਜੂਰ, ਕਾਏ ਰੇ ਬਕਬਾਦ ਲਾਇਓ। ਹੁਣ ਪੰਜਾਬੀ ਚ ਸਿੱਧਾ ਅਰਥ ਬਕਬਾਦ ਦਾ ਬਕਵਾਸ, ਕਹਿੰਦੇ ਇਹਨਾਂ ਲੋਕਾਂ ਨੇ ਸਿਰਫ ਬਕਵਾਸ ਮਾਰੀ ਹੈ, ਜੇ ਕੋਈ ਆਖਦਾ ਨੇੜੇ ਹੈ ਦੂਰ ਹੈ, ਅਸਲ ਜਿਨੇ ਪਾ ਲਿਆ ਹੈ, ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ, ਉਹਨੇ ਤੇ ਛੁਪਾ ਲਿਆ ਹੈ, ਉਹਨੇ ਤੇ ਆਪਣੇ ਅੰਦਰ ਸਮੋ ਲਿਆ ਹੈ, ਉਹ ਚੀਜ਼ ਹੈ ਜਿਹੜੀ ਕਿਸੇ ਢੰਡਾਹੂ ਨੂੰ ਦਿੱਤੀ ਜਾਂਦੀ ਹੈ। ਸਾਡੇ ਕੋਲ ਕੋਈ ਵੀ ਕੀਮਤੀ ਚੀਜ਼ ਹੋਵੇ ਨਾ, ਬੰਦਾ ਕਦੀ ਉਹਦੀ ਪ੍ਰਦਰਸ਼ਨੀ ਨਹੀਂ ਲਾਉਂਦਾ, ਕਦੀ ਚੰਗੀ ਚੀਜ਼ ਦੀ ਨੁਮਾਇਸ਼ ਨਹੀਂ ਕੀਤੀ ਜਾਂਦੀ, ਸਦਾ ਆਪਣਾ ਅਧਿਕਾਰੀ ਵੇਖਿਆ ਜਾਂਦਾ ਹੈ ਕਿ ਇਹ ਮੇਰਾ ਅਧਿਕਾਰੀ, ਇੱਥੋਂ ਤੱਕ ਕਿ ਆਪਣੇ ਖੂਨ ਦੇ ਵਿੱਚੋਂ ਵੀ ਜੇ ਇਹ ਬੰਦੇ ਨੂੰ ਸ਼ੱਕ ਹੋ ਜਾਏ ਵੀ ਇਹ ਮੇਰੀ ਸੰਪੱਤੀ ਦਾ, ਮੇਰੀ ਅਸਲ ਚੀਜ਼ ਦਾ ਵਾਰਸ ਨਹੀਂ ਬਣ ਸਕਦਾ, ਇਹਨੂੰ ਸੰਭਾਲ ਨਹੀਂ ਸਕਦਾ ਉਹ ਵਸਤੂ ਕੀਮਤੀ ਨੂੰ, ਤੇ ਬੰਦਾ ਆਪਣੇ ਖੂਨ ਨੂੰ ਵੀ ਲਾ ਵਾਰਸ ਕਰ ਦਿੰਦਾ ਵੀ ਇਹ ਮੇਰੀ ਇਸ ਵਸਤੂ ਦਾ ਵਾਰਸ ਨਹੀਂ ਹੋ ਸਕਦਾ। ਕੋਈ ਲੱਭਿਆ ਜਾਏ, ਪਾਤਰ ਮਿਲੇ, ਤੇ ਉਹਨੂੰ ਵਾਰਸ ਬਣਾ ਦਿੱਤਾ ਜਾਂਦਾ, ਕਿਉਂਕਿ ਕੀਮਤੀ ਸ਼ੈ ਸਦਾ ਕੀਮਤੀ ਹੱਥਾਂ ਵਿੱਚ ਸੌਂਪੀ ਜਾਂਦੀ ਹੈ, ਤਾਂ ਹੀ ਉਹ ਅੱਗੇ ਜਾ ਕਰਕੇ ਜਨ ਕਲਿਆਣ ਕਰਦੀ, ਲੋਕ ਕਲਿਆਣ ਕਰਦੀ ਹੈ। ਜੇ ਬੁਰੇ ਹੱਥਾਂ ਵਿੱਚ ਆ ਜਾਏ, ਉਹ ਲੋਕਾਂ ਦਾ ਬੁਰਾ ਕਰ ਦਿੰਦੀ ਹੈ। ਇਸ ਕਰਕੇ ਦਤਾਰ ਜੀ ਕਹਿੰਦੇ ਪਰਮਾਤਮਾ ਪਰਮੇਸ਼ਵਰ ਵਾਹਿਗੁਰੂ ਬਾਬਤ ਜਿਨ੍ਹਾਂ ਨੇ ਜਾਣਿਆ ਉਹ ਚੁੱਪ ਕਰ ਗਏ, ਹਾਂ ਜਿਹੜੇ ਉਹਨਾਂ ਦੇ ਨੇੜੇ ਆ ਕੇ ਬੈਠੇ, ਜੇ ਉਹਨਾਂ ਨੇ ਸੋਚਿਆ, ਉਹਨਾਂ ਦਾ ਜੀਵਨ ਵੇਖਿਆ, ਤੇ ਫਿਰ ਉਹਨਾਂ ਨੂੰ ਸਮਾਰਗ ਤੇ ਆਹਿਸਤਾ ਆਹਿਸਤਾ ਤੋਰਿਆ ਜਾਂਦਾ ਹੈ, ਸਟੈਪ ਬਾਏ ਸਟੈਪ ਉਹਨਾਂ ਨੂੰ ਦੱਸਿਆ ਜਾਂਦਾ ਹੈ, ਤੇ ਜੇ ਕੋਈ ਕਹੇ ਵੀ ਹੁਣੇ ਦੱਸੋ, ਉਹ ਫਿਰ ਮਾਇਆ ਦੇ ਰਾਹ ਤੇ,
ਉਹ ਫਿਰ ਜੋਗੀਆਂ ਦੇ ਵਾਂਗੂ ਰਿੱਧੀਆਂ ਸਿੱਧੀਆਂ ਤੇ ਰਾਹ ਤੇ ਉਹ ਵਰ ਸ਼ਰਾਬ ਦੇ ਰਾਹ ਤੇ ਤੁਰ ਪੈਂਦੇ ਨੇ ਤੇ ਲੋਕ ਉਹਨਾਂ ਦੀ ਵਰ ਤੇ ਸ਼ਰਾਬ ਕਰਕੇ ਪੂਜਾ ਕਰੀ ਜਾਂਦੇ ਵੀ ਜਾਂ ਤਾਂ ਇਹਦੇ ਕੋਲੋਂ ਵਰ ਮਿਲ ਜਾਏਗਾ ਜਾਂ ਫਿਰ ਡਰ ਹੈ ਵੀ ਕਿਤੇ ਕੋਈ ਸ਼ਰਾਪ ਨਾ ਦੇ ਦੇ ਇਸ ਕਰਕੇ ਉਹ ਆਪ ਹੀ ਰੱਬ ਬਣ ਕੇ ਬੈਠ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਿੰਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਾਉਣ ਲਈ ਆਏ ਉਹ ਭੁੱਲ ਗਏ ਉਹ ਕੰਮ ਤੇ ਉਹ ਆਪ ਰੱਬ ਬਣ ਕੇ ਬੈਠ ਗਏ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਨੇ ਸਾਨੂੰ ਭੇਜਿਆ, ਮੈਂ ਰੱਬ ਬਣ ਕੇ ਨਹੀਂ ਆਇਆ, ਮੈਂ ਕੀ ਬਣ ਕੇ ਆਇਆ। ਆਪ ਗੁਰੂ ਸਾਹਿਬ ਜੀ ਨੇ ਕਿਹਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਵਾਹਿਗੁਰੂ ਮੈਂ ਤੇ ਤੇਰਾ ਦਾਸ ਬਣ ਕੇ ਆਇਆ, ਮੈਂ ਤੇਰਾ ਸੇਵਕ ਬਣ ਕੇ ਆਇਆ। ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਜਦੋਂ ਕੋਈ ਪਾਤਰ ਬਣਦਾ ਹੈ ਤੇ ਪਰਮਾਤਮਾ ਕੀ ਹੈ, ਸੱਚ ਰੂਪ, ਜੋ ਮੈਂ ਆਰੰਭ ਕੀਤਾ ਸੀ ਵੀ ਉਹਨੂੰ ਆਕਾਰ ਵਿੱਚ, ਨਾਮ ਵਿੱਚ, ਗੰਧ ਵਿੱਚ, ਸੁਗੰਧ ਵਿੱਚ, ਦੇਸ਼ ਵਿੱਚ, ਰੂਪ ਵਿੱਚ ਬੰਨ ਨਹੀਂ ਸਕਦੇ। ਚਾਰ ਪੰਜ ਚੀਜ਼ਾਂ ਹੁੰਦੀਆਂ ਸਾਡੇ ਇੰਦਰੀਆਂ ਲਈ, ਰੂਪ, ਰਸ, ਗੰਧ, ਸੁਗੰਧ ਤੇ ਸਪਰਸ਼। ਇਹ ਸਾਡੇ ਇੰਦਰੀਆਂ ਦਾ ਵਿਸ਼ਾ ਹੈ। ਰੂਪ ਰਸ, ਰੂਪ ਅੱਖਾਂ ਦਾ ਵਿਸ਼ਾ, ਰਸ ਰਸਨਾਂ ਦਾ ਵਿਸ਼ਾ, ਸਪਰਸ਼ ਚਮੜੀ ਦਾ ਵਿਸ਼ਾ, ਸ਼ਬਦ ਕੰਨਾਂ ਦਾ ਵਿਸ਼ਾ ਹੈ। ਪਰ ਪਰਮਾਤਮਾ ਅਗੋਚਰ ਹੈ, ਇਹਨਾਂ ਤੋਂ ਵੱਖਰਾ ਹੈ। ਫਿਰ ਕਹਿੰਦੇ ਉਹਨੂੰ ਉਸ ਰੂਪ ਨਾਲ ਮਾਨਿਆ, ਉਹ ਆਤਮਕ ਆਤਮਾ ਦੀ ਚੀਜ਼ ਹੈ। ਬਸ ਇਉਂ ਕਹਿ ਲਈਏ ਕਿ ਉਹ ਆਤਮਕ ਵਸਤੂ ਹੈ ਤੇ ਅਸੀਂ ਕੀ ਹਾਂ, ਅਸੀਂ ਮਾਨਸ ਹਾਂ। ਮਾਨਸ ਦਾ ਅਰਥ ਹੈ ਅਸੀਂ ਆਪਣੇ ਆਪ ਨੂੰ ਮਨ ਮੰਨਿਆ ਹੋਇਆ, ਅਸੀਂ ਆਪਣੇ ਆਪ ਨੂੰ ਕੁਝ ਹੋਰ ਮੰਨਿਆ ਹੋਇਆ ਤੇ ਜੋ ਅਸੀਂ ਆਪਣੇ ਆਪ ਨੂੰ ਮੰਨਿਆ ਹੋਇਆ ਉਹ ਝੂਠ ਹੈ। ਤੇ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਕੀ ਹੈ, ਹਰ ਜੀ ਉਹ ਸੱਚਾ, ਸੱਚ ਤੂੰ ਉਹ ਸੱਚਾ ਹੈ। ਹੁਣ ਸੱਚ ਤੇ ਝੂਠ ਤਾਂ ਕਦੀ ਵੀ ਆਪਣੇ ਆਪ ਵਿੱਚ ਮੇਲ ਨਹੀਂ ਹੋ ਸਕਦਾ। ਜੇ ਕੋਈ ਕਹੇ ਕਿ ਮੈਂ ਯਤਨ ਕਰਾਂ ਹਜ਼ਾਰਾਂ ਸਾਲ, ਕਰੋੜਾਂ ਸਾਲ, ਸਾਰੀ ਉਮਰ ਮੈਂ ਯਤਨ ਕਰਾਂ ਵੀ ਮੈਂ ਚਾਨਣ ਤੇ ਹਨੇਰੇ ਦਾ ਮੇਲ ਕਰਨਾ ਹੈ, ਹੋ ਸਕਦਾ? ਕਦੀ ਕਦੀ ਨਹੀਂ ਹੋਏਗਾ। ਜਿੱਥੇ ਹਨੇਰਾ ਹੈ ਉੱਥੇ ਹਨੇਰਾ ਹੀ ਪਸਰੇਗਾ, ਜਿੱਥੇ ਰੋਸ਼ਨੀ ਹੈ ਉੱਥੇ ਰੋਸ਼ਨੀ ਰਹੇਗੀ, ਰੋਸ਼ਨੀ ਦੇ ਨੇੜੇ ਹਨੇਰਾ ਪਸਰ ਨਹੀਂ ਸਕਦਾ। ਜੇ ਕੋਈ ਕਹੇ ਵੀ ਮੈਂ ਸੂਰਜ ਨੂੰ ਹਨੇਰੇ ਵਿੱਚ ਰੱਖਣਾ, ਸੂਰਜ ਨੂੰ ਹਨੇਰਾ ਵਿਖਾਉਣਾ, ਉਹਨੂੰ ਕਿਵੇਂ ਕੋਈ ਹਨੇਰਾ ਵਿਖਾ ਸਕਦਾ? ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਸੱਚ ਹੈ ਤੇ ਜੇ ਕੋਈ ਕਹੇ ਵੀ ਮੇਰਾ ਝੂਠ ਬਣਿਆ ਰਹੇ, ਮੈਂ ਬਣਿਆ ਰਵਾਂ ਤੇ ਮੈਂ ਬਣ ਕੇ ਪਰਮਾਤਮਾ ਨੂੰ ਪਾ ਲਵਾਂ, ਗੁਰੂ ਸਾਹਿਬ ਜੀ ਕਹਿੰਦੇ ਐਸਾ ਹੋ ਨਹੀਂ ਸਕਦਾ। ਸੱਚ ਵਿੱਚ ਝੂਠ ਨਹੀਂ ਮਿਲ ਸਕਦਾ, ਇੱਕ ਨੂੰ ਜਾਣਾ ਪਏਗਾ। ਜਾਂ ਤੂੰ ਆਪਣੇ ਆਪ ਨੂੰ ਮਿਟਾ ਦੇ ਤੇ ਜਾਂ ਪਰਮਾਤਮਾ ਨੂੰ ਭੁੱਲ ਜਾ। ਬਾਬਾ ਕਬੀਰ ਜੀ ਨੇ ਬਚਨ ਕਹੇ ਨੇ ਨਾ, ਦਤਾਰ ਪਿਤਾ ਮਹਾਰਾਜ ਨੇ ਬਾਣੀ ਵਿੱਚ ਬੇਅੰਤ ਥਾਵਾਂ ਤੇ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਾਦੀ। ਇੱਥੇ ਸ਼ਬਦ ਮਰਨ ਦਾ ਅਰਥ ਕੀ ਹੈ? ਸ਼ਬਦ ਵਿੱਚ ਮਰ ਜਾਣ ਦਾ ਮਤਲਬ ਹੈ ਆਪਣੀ ਝੂਠੀ ਮੈਂ ਨੂੰ, ਝੂਠੀ ਪਛਾਣ ਨੂੰ। ਅਸੀਂ ਆਪਣੇ ਆਪ ਨੂੰ ਕਿੰਨੀਆਂ ਕੁ ਪਛਾਣਾਂ ਵਿੱਚ ਬਣਾਇਆ ਹੋਇਆ, ਨਾਂ ਦੀ, ਪਦਵੀ ਦੀ, ਆਪਣੇ ਰੂਪ ਦੀ, ਆਪਣੇ ਤਾਕਤ ਦੀ, ਕਿੰਨੀਆਂ ਕੁ ਪਛਾਣਾਂ ਸਾਨੂੰ ਜੁੜੀਆਂ ਹੋਈਆਂ ਨੇ ਤੇ ਅਸੀਂ ਉਹਦੇ ਤੋਂ ਇੱਕ ਖਿੰਨ, ਇੱਕ ਇੰਚ ਵੀ ਪਿਛਾ ਨਹੀਂ ਹੋਣਾ ਚਾਹੁੰਦਾ। ਜੇ ਕੋਈ ਕਹੇ ਨਾ ਵੀ ਰਤੀ ਮਾਤਰ ਤੂੰ ਆਪਣੀ ਹੰਗਤਾ ਨੂੰ, ਆਪਣੀ ਪਛਾਣ ਨੂੰ ਪਿਛਾ ਰੱਖ ਕੇ ਆ ਰੱਬ ਦੇ ਘਰ ਵਾਲੇ ਪਾਸੇ, ਤੇ ਬੰਦਾ ਕਦੀ ਤਿਆਰ ਨਹੀਂ ਹੁੰਦਾ। ਮਰਨਾ ਬੜਾ ਔਖਾ ਹੈ, ਸਰੀਰ ਦਾ ਮਰਨਾ ਹੀ ਬੜਾ ਔਖਾ ਹੈ, ਪਰ ਸਰੀਰ ਦਾ ਮਰ ਜਾਣਾ ਤੇ ਬੜਾ ਸੌਖਾ ਹੈ। ਆਪਣੇ ਆਪੇ ਨੂੰ ਮਾਰਨਾ ਸਰੀਰ ਦੇ ਮਾਰਨ ਤੋਂ ਵੀ ਔਖਾ ਹੈ। ਬੰਦਾ ਆਪਣੇ ਆਪ ਸਰੀਰ ਦਾ ਗਲ ਘੁੱਟ ਲੈਂਦਾ, ਆਪਣੀ ਖੁਦਕੁਸ਼ੀ ਆਪ ਕਰ ਲੈਂਦਾ। ਕਈ ਵਾਰੀ ਮਰਨਾ ਬੜਾ ਸੌਖਾ ਹੋ ਜਾਂਦਾ, ਪਰ ਕਦੀ ਮਨੁੱਖ ਆਪਣੀ ਹੰਗਤਾਂ ਨੂੰ ਨਹੀਂ ਮਾਰ ਸਕਦਾ। ਜਿਹੜੇ ਬੰਦੇ ਆਪਣੀ ਹੰਗਤਾਂ ਨੂੰ ਹੀ ਨਹੀਂ ਨਾ ਮਾਰ ਸਕਦੇ, ਉਹ ਆਪਣੇ ਆਪ ਨੂੰ ਮਾਰ ਲੈਂਦੇ ਨੇ, ਸਰੀਰ ਨੂੰ ਮਾਰ ਲੈਂਦੇ ਨੇ। ਹੰਗਤਾ ਸਰੀਰ ਤੋਂ ਵੱਡੀ, ਮੌਤ ਤੋਂ ਵੀ ਵੱਡੀ ਮੌਤ ਹੈ, ਉਹਨੂੰ ਮਾਰਨਾ ਬੜਾ ਔਖਾ ਹੈ। ਪਰ ਗੁਰੂ ਸਾਹਿਬ ਕਹਿੰਦੇ ਉਹਨੂੰ ਮਾਰਨਾ ਪੈਣਾ ਜਿਉਂਦਿਆਂ ਜੀ, ਜੀਵਤ ਮਰੋ, ਜਿਉਂਦੇ ਜੀ ਮਰਨਾ ਪੈਗਾ। ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਕਹਿੰਦੇ ਜਿਹੜਾ ਇਸ ਤਰ੍ਹਾਂ ਆਪਣੇ ਅੰਦਰ ਨੂੰ ਮਾਰ ਕੇ ਜਿਉਂਦਾ ਉਹ ਆਤਮਕ ਤੌਰ ਤੇ ਹੋ ਜਾਂਦਾ, ਉਹਦੀ ਪਛਾਣ ਹੋਰ ਕੋਈ ਨਹੀਂ ਰਹਿੰਦੀ। ਸਰੀਰ ਜ਼ਰੂਰ ਉਹਦਾ ਦਿਸਦਾ ਹੈ, ਉਹਦਾ ਕੋਈ ਨਾਮ ਸਾਡੇ ਵਾਂਗੂ ਜ਼ਰੂਰ ਹੁੰਦਾ, ਪਰ ਉਹ ਆਪਣੇ ਆਪ ਨੂੰ ਕਿਸੇ ਪਛਾਣ ਨਾਲ ਨਹੀਂ ਜੋੜਦਾ, ਆਪਣੇ ਨਾਲ ਕੋਈ ਹੰਗਤਾ ਨਹੀਂ ਰੱਖਦਾ ਵੀ ਜਿਹੜੀ ਉਹਨੂੰ ਪਰੇਸ਼ਾਨੀ ਕਰੇ। ਅਸੀਂ ਜੋ ਕੁਝ ਆਪਣੇ ਨਾਲ ਜੋੜਿਆ ਹੈ, ਸਾਰਾ ਕੁਝ ਆਪਣੇ ਸੁੱਖ ਲਈ ਜੋੜਿਆ, ਆਪਣੇ ਆਪੇ ਨੂੰ ਖੁਸ਼ ਕਰਨ ਲਈ ਜੋੜਿਆ, ਪਰ ਅਸੀਂ ਆਪ ਮਹਿਸੂਸ ਕਰੀਏ ਜੋ ਕੁਝ ਵੀ ਸਾਨੂੰ ਸੰਸਾਰ ਨੇ ਦਿੱਤਾ ਹੈ, ਪਛਾਣ ਦਿੱਤੀ ਹੈ ਜਾਂ ਅਸੀਂ ਬਣਾਈ ਹੈ, ਉਹ ਸਭ ਕੁਝ ਦੇ ਵਿੱਚੋਂ ਸੁੱਖ ਥੋੜ ਚਿਰਾ ਹੈ। ਉਹਦੇ ਤੋਂ ਮਨੁੱਖ ਨੂੰ ਪੀੜਾ, ਡਰ, ਦਰਦ ਬਹੁਤ ਜ਼ਿਆਦਾ ਹੈ, ਕਿਉਂਕਿ ਜੋ ਬਣ ਗਿਆ ਉਹਦੇ ਮਿਟਣ ਦਾ ਵੀ ਡਰ ਰਹਿੰਦਾ ਹੈ,
ਤੇ ਉਹਦੀ ਹੰਗਤਾ ਉਹਦੇ ਅਪਮਾਨ ਦਾ ਵੀ ਡਰ ਰਹਿੰਦਾ, ਉਹਦੇ ਨਿਮਾਣ ਦਾ ਵੀ ਡਰ ਰਹਿੰਦਾ, ਇੰਨੇ ਡਰ ਬੰਦਾ ਨਾ ਲੈ ਕਰਕੇ ਤੁਰਦਾ, ਫਿਰ ਕਿਵੇਂ ਉਹ ਪਰਮਾਤਮਾ ਦੇ ਨੇੜੇ ਹੋ ਸਕਦਾ? ਝੂਠ ਹੀ ਇੰਨਾ ਹੈ, ਉਹ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ। ਝੂਠ ਦਾ ਮਤਲਬ ਸਿਰਫ ਇਹ ਨਹੀਂ ਕਿ ਮੈਂ ਕੋਈ ਜ਼ੁਬਾਨ ਤੋਂ ਗੱਲ ਝੂਠੀ ਕਹਿ ਦਿੱਤੀ ਤੇ ਉਹ ਝੂਠ ਹੈ। ਝੂਠ ਦਾ ਮਤਲਬ ਹੈ ਵਾਹਿਗੁਰੂ ਤੋਂ ਬਿਨਾਂ ਜੋ ਕੁਝ ਵੀ ਹੈ ਉਹ ਸਭ ਕੁਝ ਕੂੜ ਹੈ। ਅਸੀਂ ਰੋਜ਼ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ ਗੁਰੂ ਸਾਹਿਬ ਨੇ ਕੀ ਨਹੀਂ ਝੂਠ ਦੱਸਿਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕੂੜੇ ਨੇਹੂ ਲੱਗਾ ਵਿਸਰਿਆ ਕਰਤਾਰ। ਝੂਠ ਦਾ ਝੂਠ ਨਾਲ ਹੀ ਨੇਹ ਲੱਗਾ, ਤੇ ਝੂਠ ਵੀ ਕੋਈ ਛੋਟੀ ਮੋਟੀ ਚੀਜ਼ ਨਹੀਂ, ਬੜਾ ਬਲਵਾਨ ਹੈ। ਝੂਠ ਕਿੱਥੋਂ ਤੱਕ ਮਾਰ ਕਰਦਾ? ਝੂਠ ਨੇ ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਉਹਦਾ ਪਸਾਰਾ ਨਹੀਂ। ਝੂਠ ਮਤਲਬ ਮਾਇਆ ਹੀ ਹੈ, ਜਿੱਥੇ ਮਾਇਆ ਨਹੀਂ ਝੂਠ ਸੱਚ ਦੇ ਘਰ ਤੇ ਵੀ ਕਾਬਜ ਹੋ ਕੇ ਬੈਠਾ। ਝੂਠ ਹਰ ਥਾਂ ਤੇ ਪਸਰਿਆ ਹੋਇਆ, ਕਾਬਜ ਹੋ ਕੇ ਬੈਠਾ। ਮੈਂ ਨਹੀਂ ਕਹਿੰਦਾ, ਇਹ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ। ਗੁਰੂ ਸਾਹਿਬ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਕੂੜ ਫਿਰੈ ਪ੍ਰਧਾਨ ਵੇ ਲਾ ਲੋ। ਕੂੜ ਜਿਹੜਾ ਹੈ ਉਹ ਸਭ ਥਾਂ ਤੇ ਪਸਰਿਆ ਹੋਇਆ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾ ਲੋ। ਕਾਜੀਆਂ ਬਾਹਮਣਾ ਦਾ ਇੱਥੇ ਅਰਥ ਹੈ ਵੀ ਜਿਹੜੇ ਧਰਮ ਦੇ ਹੋਕੇ ਦਿੰਦੇ ਨੇ ਨਾ, ਧਰਮ ਦੀ ਗੱਲ ਜਿਹੜਾ ਕੋਈ ਕਰਦਾ, ਕਹਿੰਦੇ ਉਹਨਾਂ ਦੀ ਗੱਲ ਤੇ ਥੱਕ ਗਈ। ਥੱਕ ਗਈ ਦਾ ਅਰਥ ਹੈ ਉਹਨਾਂ ਨੂੰ ਕੋਈ ਸੁਣਦਾ ਹੀ ਨਹੀਂ, ਉਹਨਾਂ ਦੀ ਕੋਈ ਗੱਲ ਹੀ ਨਹੀਂ ਮੰਨਦਾ। ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਕਹਿੰਦੇ ਤੁਸੀਂ ਚੁੱਪ ਕਰ ਜਾਓ, ਤੁਹਾਨੂੰ ਨਹੀਂ ਬੋਲਣ ਦੇਣਾ। ਅਗਦ ਪੜੈ ਸੈਤਾਨ ਵੇ ਲਾ ਲੋ। ਅਗਦ ਅਰਥ ਹੈ ਨਿਕਾਹ, ਭਾਵ ਇਹ ਹੈ ਵੀ ਹੁਣ ਵਿਕਾ ਜਮ ਜਿਹੜੇ ਨੇ ਉਹ ਨਿਕਾਹ ਪੜਾਉਂਦੇ ਪਏ ਨੇ, ਸ਼ੈਤਾਨ ਜਿਹੜੇ ਨੇ ਉਹ ਅਦਲ ਪਏ ਕਰਦੇ ਨੇ, ਉਹ ਫੈਸਲੇ ਪਏ ਕਰਦੇ ਨੇ ਧਰਮ ਦਾ ਪਹਿਰਾਵਾ ਪਾ ਕੇ। ਝੂਠ ਨੇ ਸੱਚ ਦਾ ਪਹਿਰਾਵਾ ਪਾ ਕੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਕਿ ਮੈਨੂੰ ਸੱਚ ਮਿਲ ਗਿਆ, ਮੈਨੂੰ ਰੱਬ ਮਿਲ ਗਿਆ। ਇਹ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਜਿਹਨੇ ਇਹ ਕਿਹਾ ਨਾ ਵੀ ਮੈਨੂੰ ਰੱਬ ਮਿਲ ਗਿਆ, ਜਿਹੜੇ ਰੱਬ ਦੇ ਘਰ ਤੇ ਤੁਰਨ ਵਾਲੇ ਨੇ ਨਾ, ਉਹ ਕਹਿੰਦੇ ਧਰਮ ਦੀ ਦੁਨੀਆਂ ਤੇ ਸਭ ਤੋਂ ਵੱਡਾ ਠੱਗ ਉਸ ਬੰਦੇ ਨੂੰ ਮੰਨੋ, ਸਭ ਤੋਂ ਵੱਡਾ ਕੂੜ ਬੰਦਾ ਉਸ ਨੂੰ ਮੰਨੋ ਜਿਹੜਾ ਇਸ ਗੱਲ ਦਾ ਦਾਅਵਾ ਕਰਦੇ ਕਿ ਮੈਂ ਰੱਬ ਪਾ ਲਿਆ ਹੈ, ਮੈਂ ਰੱਬ ਨਾਲ ਮਿਲਾ ਸਕਦਾ ਹਾਂ। ਸਮਝੋ ਦੁਨੀਆਂ ਦੇ ਅੰਦਰ ਜਿਵੇਂ ਸੰਸਾਰ ਦੇ ਅੰਦਰ ਕਿਸੇ ਕੰਪਨੀ ਦੇ ਵਿੱਚ ਠੱਗ ਲੱਗੇ ਹੁੰਦੇ, ਏਜੰਟ ਹੁੰਦੇ ਨਾ, ਕਹਿੰਦੇ ਧਰਮ ਦੀ ਦੁਨੀਆਂ ਵਿੱਚ ਸਮਝੋ ਉਹ ਝੂਠੇ ਏਜੰਟ ਨੇ, ਉਹ ਫੇਕ ਲੋਕ ਨੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਦੀ ਆਸਥਾ ਨਾਲ ਖੇਡਦੇ ਨੇ। ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ ਜਿਨ੍ਹਾਂ ਨੇ, ਉਹਨਾਂ ਨੇ ਕਦੀ ਦਾਅਵਾ ਨਹੀਂ ਕੀਤਾ ਤੇ ਨਾ ਮਿਲਾਉਣ ਦਾ ਦਾਅਵਾ ਕਰਦੇ ਨੇ। ਉਹ ਕਿਸੇ ਪਾਤਰ ਨੂੰ ਵੇਖਦੇ ਨੇ, ਵੇਖਦੇ ਨੇ ਵੀ ਕਿੰਨਾ ਕੁ ਕੂੜ ਨਾਲ ਭਰਿਆ ਪਿਆ, ਕਿੰਨਾ ਕੁ ਝੂਠ ਨਾਲ ਭਰਿਆ ਪਿਆ, ਫਿਰ ਉਹਦੇ ਝੂਠ ਨੂੰ ਮਾਂਜਦੇ ਨੇ, ਉਹਦੇ ਕੂੜ ਨੂੰ ਧੋਂਦੇ ਨੇ। ਅਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਲਈਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਕੋਲ ਜਦੋਂ ਆਉਂਦੇ ਨੇ, ਸੱਚੇ ਹਿਰਦੇ ਨਾਲ ਆਉਂਦੇ ਨੇ, ਪੁਕਾਰ ਕਰਦੇ ਨੇ ਵੀ ਮੈਂ ਸਾਰਾ ਕੁਝ ਦੁਨੀਆਂ ਦਾ ਵੇਖ ਲਿਆ, ਮੈਨੂੰ ਸੱਚ ਨਾਲ ਜੋੜੋ, ਤੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਕਿਰਪਾ ਕਰਦੇ ਤਾਂ ਪਹਿਲੇ ਦਿਨ ਹੀ ਮੱਥੇ ਤੇ ਹੱਥ ਰੱਖ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਲਿਵ ਜੋੜ ਦਿੰਦੇ। ਪਰ 12 ਸਾਲ ਲੱਗੇ, 12 ਸਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗਾਗਰ ਢੋਈ ਕਿ ਰਤੀ ਮਾਤਰ ਵੀ ਅੰਸ ਮਾਤਰ ਵੀ ਵਿੱਚ ਕੂੜ ਨਾ ਰਹਿ ਜਾਏ, ਲੇਪ ਨਾ ਰਹਿ ਜਾਏ। ਫਿਰ ਮੈਂ ਅਰਜ ਕਰਾਂ ਵੀ ਕੂੜ ਕੱਲਾ ਇਹ ਨਹੀਂ ਵੀ ਝੂਠ, ਬਹੁਤ ਲੰਮੀਆਂ ਲੰਮੀਆਂ ਸੂਖਸ਼ਮ ਪਰਤਾਂ ਹੁੰਦੀਆਂ ਇਹਦੀਆਂ। ਅਸੀਂ ਕਹੀ ਵੀ ਗੁਰੂ ਅਮਰਦਾਸ ਜੀ ਤਾਂ ਧਰਮੀ ਸਨ, ਗੁਰੂ ਅਮਰਦਾਸ ਜੀ ਤਾਂ ਸੱਚਮੁੱਚ ਧਰਮੀ ਸਨ, ਜਪੀ ਤਪੀ ਸਨ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸਰੂਪ ਗੁਰੂ ਅੰਗਦ ਦੇਵ ਜੀ ਨੇ ਉਹ ਇਹ ਕਿਹਾ ਵੀ ਜਿਸ ਤਖ਼ਤ ਤੇ ਤੁਹਾਨੂੰ ਬਿਠਾਉਣਾ ਹੈ ਨਾ, ਤੁਹਾਨੂੰ ਮਿਲਾਉਣਾ ਹੀ ਨਹੀਂ, ਤੁਹਾਨੂੰ ਉਹਦਾ ਰੂਪ ਕਰਨਾ ਹੈ। ਇਸ ਕਰਕੇ ਪੂਰੀ ਉਹਦੀ ਤਿਆਰੀ, ਮੁਕੰਮਲਤਾ, ਜਿੱਡਾ ਵੱਡਾ ਮਹਿਲ ਉਸਾਰਨਾ ਉੱਡੀਆਂ ਡੂੰਘੀਆਂ ਨੀਹਾਂ। ਗੁਰੂ ਅੰਗਦ ਦੇਵ ਜੀ ਨੂੰ 7 ਸਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੇਵਾ ਵਿੱਚ ਰੱਖਿਆ। ਤੇ ਕਿਹੜੀ ਕਿਹੜੀ ਸੇਵਾ, ਅਸੀਂ ਜਦੋਂ ਸੁਣਦੇ ਹਾਂ ਕਿ ਇੱਕ ਦਿਨ ਵੀ ਐਸਾ, ਅਸੀਂ ਸਾਰੇ ਗੁਰੂ ਘਰ ਆਉਂਦੇ ਹਾਂ, ਸੇਵਾਵਾਂ ਕਰਦੇ ਹਾਂ, ਹਰ ਕੰਮ ਧਰਮ ਦਾ ਕਰਦੇ ਹਾਂ, ਪਰ ਆਪਣੇ ਅੰਦਰ ਝਾਤੀ ਮਾਰੀਏ ਵਿੱਚ ਮੈਂ ਵੀ ਹਾਂ ਕਿ ਸੇਵਾ ਕਰਦੇ ਹਾਂ ਜਾਂ ਕੋਈ ਧਰਮ ਦਾ ਕੰਮ ਕਰਦੇ ਹਾਂ, ਅਸੀਂ ਤਾਂ ਹੀ ਕਰਦੇ ਹਾਂ ਵੀ ਅੰਦਰ ਪਵਿੱਤਰ ਹੋ ਜਾਏ, ਜੁੜ ਜਾਈਏ, ਅੰਦਰੋਂ ਗੁਣ ਪ੍ਰਗਟ ਹੋ ਜਾਣ। ਪਰ ਵੇਖੋ ਕਿੰਨੀ ਮੈਲ ਫਿਰ ਵੀ ਚਿਮੜ ਜਾਂਦੀ ਹੈ ਜੇ ਕੋਈ ਕੁਝ ਬੋਲ ਦੇ, ਕੁਝ ਆਖ ਦੇ, ਗੱਲ ਨਾ ਮੰਨੀ ਜਾਏ,
ਧਰਮ ਦੇ ਘਰ ਵਿੱਚ ਆ ਕੇ ਧਰਮ ਸਾਲ ਵਿੱਚ ਆ ਕਰਕੇ ਬੰਦਾ ਧਰਮੀ ਨਹੀਂ ਹੁੰਦਾ, ਸੱਚ ਦੇ ਘਰ ਵਿੱਚ ਆ ਕੇ ਬੰਦਾ ਸੱਚ ਵਾਲਾ ਨਹੀਂ ਬਣਦਾ। ਤੇ ਬਾਹਰ ਦੀ ਤਾਂ ਗੱਲ ਛੱਡੋ ਵੀ ਗੁਰੂ ਘਰ ਤੋਂ ਬਾਹਰ ਜਾ ਕੇ ਜਾਂ ਧਾਰਮਿਕ ਸਥਾਨ ਤੋਂ ਬਾਹਰ ਜਾ ਕੇ ਬੰਦਾ ਸੱਚ ਨਾਲ ਜੁੜਿਆ ਰਹੇ ਤੇ ਫਿਰ ਆਖੇ ਵੀ ਰੱਬ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ। ਗੁਰੂ ਸਾਹਿਬ ਕਹਿੰਦੇ ਉਹਨੂੰ ਮਿਲਣਾ ਹੈ। ਤੇ ਹੁਣ ਪਾਣੀ ਵਿੱਚ ਤਾਂ ਪਾਣੀ ਮਿਲ ਸਕਦਾ, ਤੁਸੀਂ ਕੋਈ ਰੰਗ ਮਿਲਾਓ ਕੁਝ ਵੀ ਛੱਟੋ, ਉਹ ਪਾਣੀ ਦੇ ਵਿੱਚ ਮਿਲ ਨਹੀਂ ਸਕਦਾ, ਪਾਣੀ ਦਾ ਰੂਪ ਨਹੀਂ ਹੋ ਸਕਦਾ। ਜਾਂ ਡੁੱਬ ਜਾਏਗਾ ਪਾਣੀ ਵਿੱਚ ਜਾਂ ਉੱਪਰ ਸਤਾ ਤੇ ਰਹੇਗਾ, ਪਾਣੀ ਨਹੀਂ ਹੋ ਸਕਦਾ। ਪਾਣੀ ਵਿੱਚ ਸਿਰਫ ਪਾਣੀ ਮਿਲੇਗਾ, ਜੇ ਕੁਝ ਪਾਣੀ ਵਿੱਚ ਹੋਰ ਮਿਲ ਗਿਆ ਉਹ ਪਾਣੀ ਨਹੀਂ ਰਹੇਗਾ, ਉਹ ਕੁਝ ਹੋਰ ਬਣ ਜਾਏਗਾ। ਅੱਗ ਨਾਲ ਅੱਗ ਹੀ ਮਿਲੇਗੀ, ਕੁਝ ਹੋਰ ਅੱਗ ਵਿੱਚ ਜਾਏਗਾ ਜਾਂ ਸੜ ਕੇ ਸਵਾਹ ਹੋ ਜਾਏਗਾ ਜਾਂ ਤਪ ਜਾਏਗਾ, ਉਹਦਾ ਰੂਪ ਨਹੀਂ। ਅੱਗ ਨੂੰ ਅੱਗ ਨਾਲ ਹੀ ਮਿਲਿਆ ਜਾਏ, ਜੋਤ ਨਾਲ ਜੋਤ ਹੀ ਮਿਲਦੀ ਹੈ, ਜੋਤ ਵਿੱਚ ਕਿਸੇ ਹੋਰ ਚੀਜ਼ ਨੂੰ ਅਸੀਂ ਪਰੋ ਨਹੀਂ ਸਕਦੇ। ਤੇ ਗੁਰੂ ਸਾਹਿਬ ਨੇ ਕਿਹਾ ਤੂੰ ਜੋਤ ਹੀ ਹੈ, ਤੂੰ ਜੋਤ ਹੀ ਹੈ, ਬਸ ਤੂੰ ਜੋ ਕੁਝ ਮੰਨਿਆ ਹੋਇਆ ਉਹ ਤੂੰ ਨਹੀਂ, ਉਸ ਨੂੰ ਉਤਾਰ ਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਸਾਡਾ ਮੂਲ ਹੈ। ਆਤਮਾ ਪਰਾਤਮਾ ਇੱਕੋ ਜਾਣ, ਇਹ ਸਾਡਾ ਸਰੂਪ ਹੈ ਕਿ ਅਸੀਂ ਵਾਹਿਗੁਰੂ ਦੇ ਅੰਸ਼ ਹਾਂ। ਏਕ ਪਿਤਾ ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਇਹ ਸਾਡੀ ਮੂਲ ਹੈ, ਜਿਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਅਸੀਂ ਸਾਰੇ ਇੱਕ ਨੂਰ ਤੋਂ ਪੈਦਾ ਹੋਏ ਹਾਂ, ਪਰ ਉਸ ਨੂਰ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ, ਅਸੀਂ ਭਿੰਨ ਕਰ ਲਿਆ ਆਪਣੇ ਆਪ ਨੂੰ। ਜਿਵੇਂ ਕੋਈ ਮਾਨਸਿਕ ਤੌਰ ਤੇ ਜਿਵੇਂ ਕੋਈ ਭੁੱਲ ਜਾਏ ਜਾਂ ਕੋਈ ਗਵਾਚ ਜਾਏ, ਕਿਸੇ ਨੂੰ ਬਿਮਾਰੀ ਚਿੰਬੜ ਜਾਏ, ਕੋਈ ਬੇਹੋਸ਼ ਹੋ ਜਾਏ, ਜਿਵੇਂ ਕੋਈ ਸੌਂ ਜਾਏ, ਗੁਰੂ ਸਾਹਿਬ ਨੇ ਸਮਝਾਇਆ ਵੀ ਐਵੇਂ ਕਿਵੇਂ ਹੋ ਸਕਦਾ। ਜੇ ਅਸੀਂ ਉਹਦੀ ਰੂਪ ਹੀ ਹਾਂ ਫਿਰ ਸਾਨੂੰ ਇਹ ਚੇਤੇ ਕਿਉਂ ਨਹੀਂ ਆਉਂਦਾ, ਸਮਝ ਕਿਉਂ ਨਹੀਂ ਆਉਂਦਾ। ਗੁਰਦੇਵ ਜੀ ਨੇ ਬੜਾ ਸੋਹਣਾ ਹੀ ਉਦਾਹਰਣ ਦਿੱਤੀ, ਕਹਿੰਦੇ ਚੇਤੇ ਤਾਂ ਨਹੀਂ ਆਉਂਦਾ ਜਦੋਂ ਕੋਈ ਬੰਦਾ ਰਾਜਾ ਮਦ ਪੀ ਲੇ ਨਾ, ਸ਼ਰਾਬ ਪੀ ਲੇ, ਵਿਕਾਰਾਂ ਵਿੱਚ ਖੁੱਭ ਜਾਏ ਤੇ ਰਾਤ ਉਹ ਨਸ਼ੇ ਵਿੱਚ ਸੌਂ ਜਾਏ, ਸੌਂ ਕੇ ਰਾਤ ਨਸ਼ੇ ਵਿੱਚ ਉਹ ਜਿਹੜਾ ਹੈ ਭਿਖਾਰੀ ਬਣ ਜਾਏ, ਉਹਨੂੰ ਸੁਪਨਾ ਆ ਜਾਏ ਵੀ ਮੈਂ ਭਿਖਾਰੀ ਹਾਂ, ਉਹ ਥਾਂ ਥਾਂ ਤੇ ਭਟਕਦਾ ਰਹਿੰਦਾ, ਕਾਸਾ ਲੈ ਕਰਕੇ ਮੰਗਦਾ ਹੈ ਕਿਉਂਕਿ ਉਹ ਸੁੱਤਾ ਹੋਇਆ। ਸੁਪਨੇ ਵਿੱਚ ਉਹ ਕੀ ਬਣ ਗਿਆ, ਜਿੰਨਾ ਚਿਰ ਉਹ ਸੁਪਨੇ ਵਿੱਚ ਰਹੇਗਾ, ਨੀਂਦ ਵਿੱਚ ਰਹੇਗਾ, ਉਹ ਭਿਖਾਰੀ ਬਣਿਆ ਰਹੇਗਾ। ਜਿਉਂ ਹੀ ਜਾਗੇਗਾ ਉਹਨੂੰ ਪਤਾ ਲੱਗੇਗਾ ਨਹੀਂ ਨਹੀਂ ਮੈਂ ਭਿਖਾਰੀ ਨਹੀਂ, ਮੈਂ ਤੇ ਰਾਜਾ ਹਾਂ, ਮੇਰਾ ਤਖ਼ਤ ਹੈ, ਮੇਰੀਆਂ ਫੌਜਾਂ ਨੇ। ਉਹ ਇਕਦਮ ਡਰ ਜਾਏਗਾ ਵੀ ਇੰਨਾ ਭਿਆਨਕ ਸੁਪਨਾ, ਸੁਪਨੇ ਵਿੱਚ ਸੱਚ ਪ੍ਰਤੀਤ ਹੁੰਦਾ ਹੈ। ਗੁਰਦੇਵ ਜੀ ਕਹਿੰਦੇ ਮਨੁੱਖ ਬਸ ਸੁਪਨੇ ਵਿੱਚ ਹੈ, ਮਾਇਆ ਦਾ ਨਸ਼ਾ ਹੈ, ਹੰਕਾਰ ਦਾ ਨਸ਼ਾ ਹੈ, ਝੂਠ ਦਾ ਨਸ਼ਾ ਹੈ, ਜਿਹਨੇ ਇਹਨੂੰ ਇੰਨੀ ਲੰਮੀ ਨੀਂਦਰ ਸਵਾ ਦਿੱਤਾ ਨਾ। ਸਰੀਰ ਤਾਂ 8 ਘੰਟੇ ਸੋਏਗਾ, 4 ਘੰਟੇ ਸੋਏਗਾ, ਉੱਠ ਜਾਂਦਾ ਹੈ, ਮਨ ਘੰਟਿਆਂ ਚ ਨਹੀਂ ਸੌਂਦਾ, ਮਨ ਸਦੀਆਂ ਤੱਕ ਸੌਂਦਾ ਹੈ, ਲੰਮਾ ਤਾਣ ਕੇ ਸੌਂਦਾ ਹੈ। ਇਸ ਕਰਕੇ ਸਾਨੂੰ ਜਾਗ ਹੀ ਨਹੀਂ ਆ ਰਹੀ, ਜਿਸ ਦਿਨ ਜਾਗ ਆ ਗਈ ਉਸੇ ਦਿਨ ਪਤਾ ਲੱਗ ਜਾਏਗਾ ਕਿ ਅਸੀਂ ਸਰੂਪ ਉਹਦਾ ਹੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਹ ਜਾਗਣਾ ਵੀ ਮੈਂ ਸਰੀਰ ਨਹੀਂ, ਮੈਂ ਨਾਮ ਨਹੀਂ, ਮੇਰੀ ਪਛਾਣ ਕੋਈ ਇਹ ਨਹੀਂ ਵੀ ਮੈਂ ਫਲਾਣਾ ਸਿੰਘ ਆ, ਫਲਾਣੇ ਨਗਰ ਦਾ, ਫਲਾਣੀ ਪਦਵੀ ਆ, ਇਹ ਸਭ ਝੂਠ ਹੈ। ਰੱਬ ਦੇ ਮਾਰਗ ਤੇ ਤੁਰਦਿਆਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਬੰਦੇ ਦੇ ਮਨ ਵਿੱਚੋਂ ਨਿਕਲਦੀਆਂ, ਬੰਦੇ ਦੇ ਮਨ ਵਿੱਚੋਂ ਨਿਕਲਦੀਆਂ ਵੀ ਮੈਂ ਇਹ ਹੈ ਨਹੀਂ। ਬਾਹਰੀ ਤੌਰ ਤੇ ਬਣਿਆ ਰਹਿੰਦਾ ਪਰ ਅੰਦਰ ਇਹ ਪਕੜ ਨਹੀਂ। ਹੁਣ ਸਾਡੇ ਅੰਦਰ ਇਹ ਪਕੜ ਹੈ, ਜਿਸ ਦਿਨ ਇਹ ਪਕੜ ਨਿਕਲ ਗਈ, ਟੁੱਟ ਗਈ, ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹ ਸੱਚਾ ਜਿਹੜਾ ਨਾ, ਸੱਚੇ ਲਹਿ ਮਿਲਾਏ, ਉਹ ਸੱਚਾ ਸੱਚ ਨੂੰ ਆਪਣੇ ਨਾਲ ਆਪਣੇ ਆਪ ਮਿਲਾ ਲਏਗਾ। ਜਿਵੇਂ ਚੁੰਬਕ ਨੂੰ ਚੁੰਬਕ ਖਿੱਚ ਲੈਂਦੀ ਹੈ ਨਾ, ਹਰ ਚੀਜ਼ ਆਪਣੇ ਅਸਲੇ ਨੂੰ ਖਿੱਚਦੀ ਹੈ, ਹਰ ਚੀਜ਼ ਖਿੱਚਦੀ ਹੈ ਆਪਣੇ ਅਸਲੇ ਨੂੰ। ਜੋ ਧਰਤੀ ਤੋਂ ਪੈਦਾ ਹੋਇਆ ਉਹ ਤਾਂ ਸੁੱਟੋ ਤੁਸੀਂ, ਧਰਤੀ ਦਾ ਹੈ ਨਾ, ਮਿੱਟੀ ਦਾ ਹੈ, ਉਹ ਆਪਣੇ ਆਪ ਖਿੱਚ ਲਏਗੀ। ਜੋ ਅੱਗ ਦਾ ਕਣ ਹੈ ਉਹ ਕਦੀ ਥੱਲੇ ਨਹੀਂ ਆਉਂਦਾ, ਅੱਗ ਵੱਲੋਂ ਕਦੀ ਅੱਗ ਦਾ ਕਿਣਕਾ ਥੱਲੇ ਨਹੀਂ ਡਿੱਗਦਾ, ਉਤਾਂ ਨੂੰ ਜਾਏਗਾ, ਕਿਉਂਕਿ ਉਹਦਾ ਮੂਲ ਸੂਰਜ ਹੈ, ਊਰਜਾ ਹੈ, ਉਹ ਉੱਤੇ ਨੂੰ ਹੀ ਮੂੰਹ ਕਰੇਗੀ। ਅੱਗ ਦਾ ਮੂੰਹ ਉਤਾਂ ਨੂੰ ਹੁੰਦਾ ਹੈ, ਬਾਕੀ ਹਰ ਚੀਜ਼ ਥੱਲੇ ਨੂੰ ਚੱਲਦੀ ਹੈ, ਅਗਨ ਦਾ ਮੂੰਹ ਉਤਾਂ ਨੂੰ ਹੁੰਦਾ ਕਿਉਂਕਿ ਉਹਦਾ ਸੂਰਜ ਦੇ ਨਾਲ ਵਜੂਦ ਹੈ, ਮੂਲ ਹੈ। ਇਸੇ ਤਰ੍ਹਾਂ ਗੁਰਦੇਵ ਜੀ ਕਹਿੰਦੇ ਜਦੋਂ ਆਪਣੇ ਮੂਲ ਵਿੱਚ ਆ ਗਏ ਨਾ, ਆਪਣੇ ਅਸਲ ਨੂੰ ਪਛਾਣ ਲਿਆ, ਫਿਰ ਮਨੁੱਖ ਆਪਣੇ ਆਪੇ ਨੂੰ ਉਹਦੇ ਤੋਂ ਬਿਨਾਂ ਰੱਖ ਹੀ ਨਹੀਂ ਸਕਦਾ। ਉਹਨੂੰ ਪ੍ਰਤੀਤ ਹੋ ਜਾਂਦਾ ਹੈ ਕਿ ਮੇਰਾ ਸਾਰਾ ਕੁਝ ਉਸ ਪਰਿਪੂਰਨ ਪਰਮਾਤਮਾ ਦਾ ਹੀ ਹੈ, ਮੈਂ ਉਹਦਾ ਹੀ ਹਾਂ, ਉਹ ਮੇਰਾ ਹੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ,
मुझ मैं रहा ना हूं जब आपा परका मिट गया। यह झूठ है। आपा परका जेड़ा अपने आप नू पराया बनाया होया भी मैं वक्रा हां, मेरा नाम है, मेरी पहचान है, यह सब कुछ मिटानी पैंदी है। जिन्ना चिर मिटे ना ते उनू मिटाण दे लई सेवा सिमरन बंदगी जप तप एक की कादे वास्ते है। सारी असी करदे हां थोड़ा बहुता, सेवा कादे वास्ते है जे को पुछे ते असी कहांगे कि दातां लैण वास्ते, अरदासां पूरियां होण वास्ते, सिमरन कास्ते वास्ते भी साडियां जो असी मंगा रखी वह पूरियां हो जाए। गुरु साहब जी ने जिस वस्तु नू जिस वस्तु लई दिता असी उहदे तों दूसरी तरह वरतदे हां कि सेवा ते सिमरन तां है भी साडा आपा मिट जाए, साडी झूठी पछाण मिट जाए। पर अफसोस कि उही सेवा ते सिमरन करके मनुख अपने आपे नू अपने झूठ नू होर वड्डा कर लैंदा कि बड़ा वड्डा ज्ञानी, बड़ा वड्डा भगत, बड़ा वड्डा सेवक, बड़ा वड्डा धर्मी, बड़ा वड्डा इखलाकी, बड़ा वड्डा प्रचारक, बड़ा वड्डा उपदेशक, किड्डा वड्डा। जिस सेवा जिस सिमरन ने इहदे अंदरों सब कुछ मारना सी उन्हें उस दवा नू हुण वेखो जिहदी लई दवाई रोग जिहड़ी दवाई बीमारी बन जाए उस बंदे दे बचण दा कोई भी तरीका नहीं। बाबा जी ने बाणी च कहा फरीदा तत्ती तोए ना पलवै जे जल टुब्बी दे। कहिंदे पाणी फसल नू बचांदा है। असी सारे जाणदे आ सुकी हुई फसल नू पानी बचांदा है, पर यह भी सच्चाई है कि पानी फसल नू साड़ भी देंदा है, पानी नाल फसल गल भी जांदी है। इसे तरह कहिंदे इह सिमरन सेवा साडे अंदर नू हरिया भरिया करन वाले वास्ते है, साडे झूठ नू दूर करन वास्ते है। पर इसे सेवा ते सिमरन दे नाल कई वारी बंदा इन्ना हंकारी हो जांदा है कि जिदे तो आराम आना चाहिदा सी ओ ही इहदा रोग बन जांदा है। फिर बचण दा कोई तरीका नहीं, फिर इहनू कोई नहीं बचा सकदा, कोई मंत्र, कोई औखद, कोई उपदेश, कोई गुरु, गुरु भी नहीं बचा सकदा। फिर गुरु तो ही बंदा गुरु तो ही वड्डा हो जांदा। गुरु साहिबाना दे जीवन च असीं वेखदे हां जिहड़े लोग गुरु साहिबाना नू छड्ड के चले गए, गुरु साहिबां नाल ही उहनां ने जंग युद्ध कीते, लड़ाइयां कीतियां, वाद विवाद कीता, गुरु साहिबाना नू ही उन्होंने कष्ट देण दा यतन कीता। इहदा मतलब की है वी किन्ना मन कूड़ा सी, झूठा सी कि सच दे कोल रह के भी सच दी पछाण ना हुई। जिवें चानण दे कोल रह के भी उल्लू नू सदा हनेरा रहिंदा है, इसे तरह अग्ञानी मनुख कूड़ा मनुख सच्चे नाल मिल नहीं सकता। सच्चे नाल उदों ही मिलिया जांदा है, सच्चे लह मिलाए जदों उह सच बन जाए। ता ही गुरु साहब ने सब तो पहली गल ही जपजी साहब विच इह कीती है, होर कुछ नहीं कहा भी किवें धर्मी बनीए, किवें चंगा बनीए, किवें उच्चा बनीए, किवें अमीर बनीए, किवें सियाणा बनीए, ना एक ही गल की किव सचियारा हुई है, सच्चा किवें होना है। असी झूठ दियां पंडा अपने मन ते बन बन के रखियां हुई ने, यह पंडा किवें उतरन। गुरु साहब कहिंदे बस किव सचियारा हुई है, किव कूड़ा टुटै पाल, हुक्म रजाई चलना नानक लिखिया नाल। ते सच्चा होण दा मतलब है सब कुछ उहदी रजा विच रख देना, मेरा कुछ नहीं, मैं कुछ नहीं कर रहा। रजा विच रहण दा अर्थ है अपनी हंगता ना होवे, मैं कुछ नहीं कर रहा। वेखो मैं किड्डी बलवान है, कई बार इस कहण विच भी बंदे विच हंकार आ जांदा भी जी मैं तां निमाणा जी, मैं तां कुछ नहीं करदा जी, कराण वाला हो। यह भी सूक्ष्म होमै दा रूप है, तां ही तां कहा जांदा भी बड़ा औखा है उस मार्ग ते तुरना, रब दे मार्ग ते तुरना। खंडे धार गली अत भीड़ी, खंडे धार गली है बिल्कुल वालों निक्की पुरसदात। बाबा फरीद जी कहिंदे वाल दे उत्ते तुरना है, वाल दे उत्ते तुरिया जा सकदा बंदे कोलों, कीड़ी बन के तुरना पेगा। एक खंडे की धार ते तुरने ते बरीक कीड़ा बन के तुरना पेगा, तो मतलब है अत तो अत सूक्ष्म होके तुरना पेगा। दूजे दूजी तरफ है कूड़ मिले ना मिलिया जाए, दूजे दूजी तरफ है। इहदा भाव है कि जो रब तो बगैर कुछ असी सोचिया ना भुला के वह सारा कुछ दूजा है, झूठ है, माया है, उहदा परछावां है। कह लगे उहदे तो कुछ नहीं बनना, दूजे दूजी तरफ है, वह दूजा पासा है, मनमुखा वाला पासा है, दुखा वाला पासा है, कलेशा वाला पासा है, उहदे विच दुख ही दुख मिलने ने। कूड़ दुख ना लागे, कूड़ मिले ना मिलिया जाए, दूजा कूड़ है ते कूड़ विच सच नाल नहीं मिलिया जा सकता, कूड़ विच रब नूं नहीं मिलिया जा सकता। कूड़ की मल उतारी है, कूड़ दी मल नूं धोना पैंदा है,
फिर वाहिगुरु परमात्मा मिलता है, आपे जोड़ विछोड़िया आपे कुदरत दे दिखाए। गुरु साहब जी कहते जेड़े जुड़ गए ने ना, जेड़े जुड़े हुए ने उदा रूप हो गए ने, वो ते झूठिया नू भी झूठा नहीं कहिंदे, इन्नी उन्हां दे अंदर निर्मलता हो जाती है। वो हर थां ते परमेश्वर वेखदे नू कहिंदे आपे जोड़ विछोड़िया, वो परमात्मा दी खेड है, उन्हां जोड़ विछोड़ आप बनाया होया, आपे कुदरत दे दिखाए। वो अपनी कुदरत अपनी सत्या आप सब नू विखा रहा है। मोह सोग विजोग है पूर्व लिखिया कमाए, मोह दा अर्थ है पकड़ संसार दी, सोग दा अर्थ है दुख संसार दे, विजोग दा अर्थ है विछोड़ा। कहिंदे जो साडे मन नू इह संताप चिमड़दे ने ना सारे, पूर्व लिखिया कमाए, असी जो कुछ लिख लैने अपने कर्मां दा वो सारा कुछ ही सानू मिलदा, साडी कमाई सानू मिलदी है जो खट्टांगे। हौं बलिहारी तिन कहो जो हर चरणी रहे लिवलाए, पर मैं उन्हां तों बलिहारे जाना जेड़े उस तो ना अपनी लिव नू कदी नहीं तोड़दे, सुरत उहदे नाल जुड़ी रहे। असी सच वाले हां, जदों मन विच कुछ होर चलेगा फिर असी झूठ हां, मन होर मुख होर से कांडे कच्चिया, किते उह झूठे हन। सच्चे केड़े ने जिन्हां दी लिव सच्चे नाल लगी हुई है, ज्यों जल में कमल अलिप्त है ऐसी बणत बनाए। लिव वाले संसार विच इउं रहिंदे ने जिवें चिक्कड़ विच कलम कमल रहिंदा है पर उहनूं चिक्कड़ छू नहीं सकदा, इसे तरह संसार विच रहिंदे रब दे प्यारे गुरमुख जन पर उहनां नूं संसार छू नहीं सकदा, संसार दा दुख सुख उहनां नूं पौंदा नहीं। से सुखीए सदा सोहणे जिन्हें विचों आप गवाए, जिन्हें अपना आपा मार दिता उही असल विच सोहणे हन, उही सुखी हन, उही आनंदित हन, आपे नाल जुड़े हुए ते दुखी हुंदे ने। तिन सोग विजो कदे नहीं जो हर कै अंक समाए, जिहड़े वाहिगुरु दे अंक, अंक दा अर्थ है गोदी विच आ गए, गलवकड़ी विच पै गए, जिन्हां नूं रब दीआं बाहां मिल गईआं, ਉਹ ਮਨੁੱਖ ਉਹ ਜਗਿਆਸੂ ਉਹ ਭਗਤ ਕਦੇ ਵੀ ਦੁਖੀ ਨਹੀਂ ਹੁੰਦੇ, ਉਹ ਸਦਾ ਹੀ ਸੁਖੀ ਰਹਿੰਦੇ ਨੇ। ਉਹ ਤਾਂ ਇਹੀ ਕਹਿੰਦੇ ਨੇ ਕਿ ਸਦਾ ਆਨੰਦ ਬਣਿਆ ਹੋਇਆ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ, ਸੁਖ ਹੀ ਸੁਖ ਹੈ, ਆਨੰਦ ਹੀ ਆਨੰਦ ਹੈ, ਉਹ ਪਰਮਾਤਮਾ ਦੇ ਗੋਦੀ ਦਾ ਸ਼ਿੰਗਾਰ ਬਣ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਅਸੀਂ ਸਚਿਆਰ ਹੋਣ ਵਾਸਤੇ ਆਈਏ, ਆਪਣੀ ਕੂੜ ਦੀ ਮੈਲ ਨੂੰ, ਆਪਣੀ ਹੰਗਤਾ ਦੀ ਮੈਲ ਨੂੰ, ਆਪਣੇ ਹਉਮੈ ਦੀ ਮੈਲ ਨੂੰ ਗੁਰੂ ਘਰ ਤੋਂ ਬਾਹਰ ਰੱਖ ਕੇ ਆਈਏ, ਤਾਂ ਹੀ ਇੱਥੋਂ ਕੁਝ ਪ੍ਰਾਪਤ ਕਰ ਸਕਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰ ਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਾਵੇ ਜਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਹੋ ਤੇਲ ਜਿਹੋ ਸਜਣੇ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਕਰੇ ਹੋ ਪਾਉਚਾ ਸਦੜੇ ਨਿਤ ਭਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮੁਹੱਲਾ ਪਹਿਲਾ। ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸਨ ਏਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ ਵਿੱਚ ਅਸਿਆ ਘੜੀਆਂ ਪਹਿਰਾਂ ਤੇਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲਨ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕਾਓ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਮੈ ਜੋ ਜੋਤ ਹੈ ਸੋਏ ਤਿਸ ਜੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮੁਹੱਲਾ ਚੌਥਾ ਕਾਮ ਗੋ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਓ ਸਾਕਤਰ ਰਸਾਦ ਨਾ ਜਾਣਿਆ ਤਿਨ ਅੰਤਰ ਹਾਂ ਮੈਂ ਕੰਡਾ ਹੈ ਜਿਉਂ ਜਿਉਂ ਚੱਲਿਆ ਚੁਬੈ ਦੁੱਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾੜ ਚਲ ਹੋ ਹਰ ਲਾਹਾ ਆਗੇ ਬਸਨ ਸੁਹੇਲਾ ਮੌਤ ਘਟੈ ਜਿਨ ਸਰਹਿਣਾ ਰੇ ਮਨ ਗੁਰਮੇਰ ਕਾਜ ਸਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੈ ਇਹੋ ਰਸ ਅਕਤ ਕਥਾ ਜਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਿਹਰਾਂ ਕੀਤੀਆਂ ਨੇ ਦਾਤਾ ਜੀਓ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਗਰੀਬ ਨੂੰ ਅੱਜ ਆਪ ਜੀ ਦਾ ਕੋਟੀ ਕੋਟਾਂ ਸ਼ੁਕਰਾਨਾ ਹੈ ਧੰਨਵਾਦ ਹੈ ਜੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਵਸ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ ਆਪ ਜੀ ਦੇ ਸੁੱਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ ਆਪ ਜੀ ਦੇ ਦਰ ਕਰਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਅਨੇਕਾਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਅੱਗੋਂ ਵਾਸਤੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਆਪਣੇ ਸੁੱਖ ਆਸਨ ਅਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਰਾਤ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਣੇ ਜੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹ

ਨਾਨਕ ਉਨ ਸੰਗ ਮੋਹਿ ਉਦਾਰੂ। ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ।

ਪ੍ਰਭ ਕੈ ਸਿਮਰਨ ਦਰ ਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।

ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਿਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗੂਤ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਵਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਿਕ ਬਿਘਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ

ਸਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਕੀਤ ਰੱਖ ਨਾਨਕ ਨਿਭਹੀ ਨਾਲ ਅਸਬਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਵਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬਣਿਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਵ ਕਮੁੱਲਾ ਜੇ ਪ੍ਰਸਾਦ ਭੋਗੈ ਸਵ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੈ ਤਿਆਗਵਰ ਸੰਗ ਰਚਨਾ ਐਸੇ ਦੁਖ ਮੂੜੰਦ ਬਿਆਪੇ ਨਾਨਕ ਕਾਢ ਲੇ ਹੋ ਪ੍ਰਵਿਆਪੇ ਆਦੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਚੜਨਾ ਸੁਵਸਤਿਰ ਕਰਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਪੋਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪਸ ਨਾਈ ਕਛ ਕਰੈ ਛਪਾਇਆ

ਹੋਵੇ। ਜੋ ਦਿਸੈ ਸੋ ਚਾਲਣ ਹਾਰ, ਲਪਟਰਿਓ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹੇ, ਤਾਕੂ ਹਾਥ ਨ ਆਵੈ ਕੇਹੇ। ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉ ਮੈਂ ਮਮਤਾ ਮਾਇਆ। ਮਿਥਿਆ ਰਾਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਸੁਭਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ। ਮਿਥਿਆ ਧਰੂ ਮੂਹ ਅਭਿਮਾਨ, ਮਿਥਿਆ ਪਸੁ ਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ਼ਰਵਣ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਬ ਕਉ ਹਿਰ ਹੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਤ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ, ਮਿਥਿਆ ਮਨ ਪਰ ਲੋਭ ਲੁਭਾਵ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ। ਬਿਨ ਬੂਜੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਤੀ ਸਾਖਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਤਾ ਨਾਮ ਬਿਨਾ ਤਨ ਅੰਧ, ਮੁਕਾਵਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬਿਰਤਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਤੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੀ ਘਟ ਬਸਿਓ ਹਰ ਨਾਉ, ਨਾਨਕ ਤਾ ਕੈ ਬਲ ਬਲ ਜਾਉ। ਰਹਿਤ ਅਵਰ ਕਛਵਰ ਕਮਾਵਤ, ਮਨਿ ਪ੍ਰੀਤ ਮੁਖੋ ਗੰਡਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ। ਅਵਰ ਉਪਦੇਸ਼ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ।

ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਹਾ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ।

ਸਹਿ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਥਿਓ ਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੂ ਕਛੂ ਨ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ

ਤੇ ਮੈਲ ਨਾ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸੁ, ਜੈਸੇ ਧਾਰੂ ਪਰਿਆ ਕਾਸੁ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀਨਾ, ਤੁਮਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ।

ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੂਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵ ਤਾਤਮ ਪ੍ਰਗਾਸ। ਕਈ ਕੂਟ ਤਤ ਕੇ ਬੇਤੇ, ਸਦਾ ਨਿਹਾਰੈ ਕੋ ਨੇਤਰੇ। ਕਈ ਕੂਟ ਨਾਮ ਰਸ ਪੀਵੈ,

ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕਉ ਕਰਮੰਤ ਕਹਾਵੈ ਜਿਨ ਮਰੈ ਬਹੁ ਜੋਨ ਪ੍ਰਮਾਵੈ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਬਸਾਵੈ ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਇ ਕਰ ਗਰਬਾਵੈ ਤਿਨ ਸਮਾਨ ਕਾ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰਤਾ ਕਾ ਹੋਇ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਇ ਜਾਇ ਪਸਮੰਤ ਕਿਸੈ ਨ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰ ਗੈ ਪਰਵਾਨ ਕੋਟ ਕਰਮ ਕਰੈ ਹਉ ਧਾਰੇ ਸ੍ਰਮ ਪਾਵੈ ਸਗਲੇ ਬਿਰਤਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰਾ ਤੁਮ ਨਹੀਂ ਦਰਵੈ ਹਰ ਦਰ ਗਹਿ ਕਉ ਕੈਸੀ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕਿਰੇ ਜਾ ਕਾ ਮਨ ਹੋਏ ਕਉ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝਤੇ ਕਛ ਹੋਏ ਤਬ ਇਸ ਕਉ ਸੁਖ ਨਾ ਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹੀਂ ਚਲਣਾ ਹੀ ਚੀਤ ਜਬ ਲਗ ਮੋਹ ਮਗਨ ਸਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁਟੈ ਸਹਿਜ ਖੱਟੇ ਲਗ ਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਥੇ ਸਭ ਕਾਜੈ।

ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਉਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੋ ਕਮ ਸੋਈ ਅਸਥੂਲ ਨੈ ਕਿਛ ਜਨਮੈ ਨੈ ਕਿਛ ਮਰੈ ਆਪਣ ਚਲਤਾਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚ ਥਾਪ ਥਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੈ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬਡਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਾਨ ਜੋ ਕਿਛ ਕਰੈ ਸੁਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮੀਚ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੀ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪਸ ਕੋ ਆਪ ਦਿਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਾਨਣ ਹਾਰ ਜਾ ਕੈ ਸਿਮਰਨ ਕੁਦਰੀ ਹੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਢਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਵਾਹੇ ਤਿਸ ਤੇ ਬਿਰਤਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੈ ਕਿਛ ਕਾਮ ਗਤ ਨਾਨਕ ਜਾਪੇ ਖਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ

ਤੁਸੀਂ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਣਤਾ ਬੁਝਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਨੇ ਬਸਤ ਗੜਾਈ ਤਾ ਕੋ ਭਿੰਨ ਨ ਕਹਿ ਨਾ ਜਾਈ ਬੁਝੈ ਬੁਝ ਨਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਤਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾ ਕੀ ਗਤ ਮਿਤ ਕੋਈ ਨਾ ਲਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲਖੈ ਜਿਸ ਕਾ ਸਾਸ ਨ ਕੱਢ ਤਾਪ ਤਾਕੂ ਰੱਖ ਦਿਖ ਰਹਾਤ ਮਾਨਸ ਜਤਨ ਕਰਤ ਬਭਾਤ ਤਿਸਕੇ ਕਰਤ ਬਿਰਤੇ ਜਾਤ ਮਾਰਨ ਰਾਖੈ ਅਵਰ ਨ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੀ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਵਲਕ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤਿਉ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੂ ਰੂਪ ਰੰਗ ਨਾਮੂ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੀ ਮੰਤਨ ਨਾਮ ਮੈਂ ਨਾਮ ਸਮਾਨੀ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੈ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕੈ ਏਕ ਨ ਜਾਨੂ ਆਠ ਪੈਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਪਾ ਮਿਟਾਵੈ ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਵਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
ਇਕੈ ਆਪ ਨਹੀਂ ਕਛ ਭਰਮੁ, ਸਹਿ ਸਿਆਨ ਪਲਿਆ ਨ ਜਾਈਏ, ਨਾਨਕ ਐਸਾ ਗੁਰ ਬਿਡ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰ ਗੈ ਗਵੇ, ਸੁਨ ਕਰ ਬਚਨ ਕਰਨ ਆਘਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨੂ ਜਿਸ ਭਾਵੈ ਤਿਸ ਲੈ ਮਿਲਾਏ, ਜਿਹ ਬਾ ਏਕ ਸਤ ਅਨੇਕ, ਸਤ ਪੁਰਖ ਪੂਰਨ ਬਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੈ ਨ ਪਾਈ, ਅਨਿਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ, ਸਦ ਬਲਿਹਾਰੀ ਸਦ ਗੁਰੇ ਅਪਣੀ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੀ, ਇਹੋ ਹਰ ਸੁਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੁਹੋਏ, ਉਸ ਪੁਰਖਾ ਨਾਹੀ ਕਦੇ ਬਿਨਾਸੁ, ਜਾ ਕੈ ਮਨ ਪ੍ਰਗਟੇ ਗੁਣਤਾਸੁ, ਆਠ ਪੈਰ ਹਰ ਕਾ ਨਾਮ ਲੇ, ਸਚ ਉਪਦੇ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮੁ ਦੁਖ ਤਹਿ ਤੇ ਨਾਸੇ, ਤਪਤ ਮਾਇ ਠਾਠ ਵਰਤਾਈ, ਅਨੰਦ ਭਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸਕਾ ਸਾਥਿਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ, ਥਿਤ ਪਾਏ ਚੁੱਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸਰਵਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾ ਸਾਧ ਕੈ ਸੰਗ, ਰਚ

ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਉ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੀਤਾ। ਜੀ ਜੰਤਰ ਸਭਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਇ ਨ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ। ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ।

ਕਿਰਪਾਲੁ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲੈ ਜੀਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰੂ ਨਾਨਕ ਇੱਕ ਜਾਨਿਆ ਜਨ ਲਾਗਾ ਹਰੇਕੈ ਨਾਏ।

ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦ ਤਿਨ ਪਰਬਤ ਹੈ ਪਾਰ ਬ੍ਰਹਮ ਜੈ ਸੀ ਆਗਿਆ ਤੈ ਸਕਰਮ ਪੌਣ ਪਾਣੀ ਬੈਸੰਤਰ ਮਾਹੀ ਚਾਰ ਕੁੰਟ ਦੈ ਦਿਸੇ ਸਮਾਹੀ ਤਿਸ ਦੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬ ਹੁਣ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸਵਾਮੀ ਓਤ ਬੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ ਅਨਿਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰ ਗਜ ਸਾਪ ਜਨਾਏ ਨਾਨਕ ਤੇ ਜਨਿਆ ਬੁਝਾਏ ਸਰ ਭੂਤਾ ਵਰਤਾਰਾ ਸਰਵ ਨੈਨਾ ਭੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾਪਣ ਜਸਾ ਪੀ ਸੁਨਾ ਆਵਣ ਜਾਨਿ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੁਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਇਸ਼ ਤੇ ਹੋਏ ਸੁਨਾ ਹੀ ਬੁਰਾ ਹੋਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀ ਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੈ ਸੰਗ ਚਿਤਿਆ ਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ

ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੁਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਉ ਲੱਖ ਹੋਹੇ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੂਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ

ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਕੀ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ। ਦਸਾਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋਹਿਥ ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ।

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਕੋ ਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੈ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਜੀ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ

ਸਿਦਕ ਕੇਸਾਂ ਸਵਾਸਾ ਸੰਗ ਨਿਭਾਉਣਾ ਮਹਾਰਾਜ ਜੀ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿਦਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਦਾ ਨਾਸ ਕਰਨਾ ਮਹਾਰਾਜ ਜੀ, ਸੁੱਖਾਂ ਦਾ ਪ੍ਰਵੇਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆ ਘਰ ਬਣਾਉਣਾ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਤ ਸੰਗਤ ਦੇ ਨਾਲ ਰਲਾ ਲੈਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਜੀ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ, ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੇ, ਐਸੇ ਦੀਨ ਦਿਆਲ ਸਤਿਗੁਰੂ। ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ, ਅੱਜ ਆਪ ਜੀਆਂ ਦਾ ਪ੍ਰਕਾਸ਼ ਦਿਹਾੜਾ ਹੈ। ਸਤਿਗੁਰੂ ਜੀ ਸਿੱਖ ਗੁਰਦੁਆਰਾ ਸਨਹੋਜੇ ਦੀਆਂ ਸਬਤਰ ਸੰਗਤਾਂ ਵੱਲੋਂ ਮਹਾਰਾਜ ਜੀ ਆਪ ਜੀ ਦੀ ਕਿਰਪਾ ਸਦਕਾ ਮਹਾਰਾਜ ਜੀ ਆਪ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ। ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਫੁੱਲਾਂ ਦੀ ਵਰਖਾ ਕੀਤੀ, ਮਹਾਰਾਜ ਜੀ ਸੇਵਾਵਾਂ ਕੀਤੀਆਂ, ਸਾਰੀ ਹੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਜਿਨ੍ਹਾਂ ਭਾਵਨਾਵਾਂ ਕਰਕੇ ਮਹਾਰਾਜ ਜੀ ਆਪ ਜੀ ਦੇ ਚਰਨ ਪਰਸੇ ਨੇ, ਗੁਰਮਤ ਅਨੁਸਾਰ ਭਾਵਨਾ ਸੰਪੂਰਨ ਕਰਨੀਆਂ, ਇਸੇ ਤਰ੍ਹਾਂ ਸੰਗਤਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ ਕੇ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਮਹਾਰਾਜ ਜੀ ਗੁਰਪੁਰਬ ਮਨਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਮਹਾਰਾਜ ਮਿਹਰ ਭਰਿਆ ਹੱਥ ਰੱਖਣਾ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮੁੱਚੇ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ। ਇਸ ਵੇਲੇ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਰਸਨੀ ਲਾਇਕ ਹੋਵੇ ਜੋ ਛਕੇ, ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ ਚਾਰ ਪਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼

ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲ ਬਣਾ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਹੀ ਧੰਨਤਾ ਦੇ ਯੋਗ ਹੋ। ਅੱਜ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀਆਂ ਦਾ ਪਾਵਨ ਆਗਮਨ ਦਿਹਾੜਾ ਵੀ ਹੈ। ਆਪ ਸਾਰੀਆਂ ਸੰਗਤਾਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਨਤਮਸਤਕ ਹੋਏ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਸਮੁੱਚੀ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਦੁੱਖਾਂ ਕਸ਼ਟਾਂ ਦਾ ਨਾਸ਼ ਆਪਣੇ ਨਾਮ ਦਾ ਪ੍ਰਕਾਸ਼ ਕਰਨ। ਹੁਣ ਸਮਾਂ ਹੋਇਆ ਹੈ, ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰਤ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਾਹਿਬ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਗੁਰੂ ਘਰ ਵਿੱਚ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हर मंगल गाओ सखी, ग्रह मंदर बनया हर गाओ मंगल नित सखिए, दुख दर्द

0: ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਲਵਾੜ ਜਿਉਂ ਸੁੰਝੀ ਅੰਦਰ ਖੇਤ।

ਕੁਦਰਤ ਸਹਿ ਕੁਦਰਤ ਸੁਣਾ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀਆਂ ਆਕਾਸੀ ਕੁਦਰਤ ਸਰਬਾਕਾਰ ਕੁਦਰਤ ਵਿੱਚ ਪੁਰਾਣ ਕਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਰਾ ਬਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਨੂੰ ਕਾਦਰ

ਮਹਿਲਾ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਲਹਿ ਲੱਖ ਦਰਿਆ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰੈ ਸਿਰ ਪਾਰ।

ਸਲਮਾਨ ਕੀ ਪੀੜੇ ਪੇ ਕੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬੱਪੜੀ ਚੜ ਚੜ ਪਵੇਂਗੇ ਯਾਰ ਨਾਨਕ ਜਨ ਕਰਤਾ ਕਾਰਨ ਕੀ ਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰ ਕਨੇ ਨਾ।

0: ਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ
1: ਹਮੇ ਹਜਾਤ ਹੈ ਹਮੇ ਕਰਮ ਕਮਾਏ ਹਮੇ ਹੀ ਬੰਧਨਾ ਫਿਰ ਫਿਰ ਜੋ ਨਿ ਪਾਏ ਹਮੇ ਕਿਥੋਂ ਉਪਜੈ

ਦੇਵ ਦੇਵਤਾ ਆਤਮਾ ਆਤਮਾ ਬਾਸ ਜੀਵਸ ਜੀ ਕੋ ਜਾਣਾ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਰੰਜਨ ਦੇਵ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਾਂਗਾ।

ਸਭ ਸੁਤਕ ਭਰਮ ਹੈ ਦੂਜੇ ਲੱਗ ਜਾਏ ਜਮਨ ਮਰਨਾ ਹੁਕਮ ਹੈ ਪਾਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਚੋਰ ਜਿਗ ਸਵਾਏ ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ।

ਪਹਿਲਾ ਆਪੇ ਭਾਂਡੇ ਸਾਜੇ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ।

ਸਤਿਕਾਰਯੋਗ ਗੁਰੂ ਕੀ ਸਾਜਨਵਾਜੀ ਪਰਮ ਪਿਆਰੇ ਸਾਧ ਸੰਗਤ ਜੀ ਉਠ ਪਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਪਰਿਵਾਰ ਦਾ ਕੀਰਤਨ ਸ਼ਰਧਾ ਭਾਵਨਾ ਦੇ ਨਾਲ ਸਰਵਨ ਕੀਤਾ ਹੈ। ਪਾਵਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਅਤੇ ਅੱਜ ਦੇ ਇਤਿਹਾਸ ਦੀ ਵਿਚਾਰ ਸਰਵਨ ਕਰੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੁਸੀ ਭੀ ਸਚ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ ਜੇ ਸੌ ਚੰਦਾ ਉਗਵਾਰ ਸੂਰਜ ਚੜੇ ਹਜ਼ਾਰ ਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਿੜਾ ਹਰ ਸਤਿਗੁਰ ਮਿਲ ਹੋ ਦਇਆ ਕਰ ਜਨ ਨਾਨਕ ਧੋਵੈ ਪਾਇ ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀਐ ਸਤਿਗੁਰ ਹੋਏ ਦਇਆਲ ਨ ਕਬਹੂੰ ਝੂਰੀਐ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਇਆਲ ਤਾਂ ਜਮ ਕਰ ਡਰ ਕੇ ਹਾ ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਏ ਜਨ ਹੂੰ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 631 ਅੰਕ ਤੇ ਸਭਾਏਮਾਨ ਆਪ ਗੁਰਮੁਖੋ। ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਸ਼ਬਦ ਦੀ ਵਿਚਾਰ, ਦੂਸਰਾ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਪਾਵਨ ਅਸਥਾਨ ਤੇ ਆਪ ਸੰਗਤਾਂ ਮਨਾ ਰਹੇ, ਉਹਦੀ ਵੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰਾਂ। ਲੱਖ ਲੱਖ ਵਧਾਈਆਂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਦੀ ਆਪ ਸੰਗਤਾਂ ਨੂੰ। ਆਓ ਇੱਕ ਵਾਰੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਗੁਰੂ ਕਰੋ ਕਿਰਪਾ ਦਿਓ, ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਇੱਕ ਵਾਰੀ ਸਤਿਗੁਰਾਂ ਦੀ ਵਡਿਆਈ ਵਿੱਚ ਬੋਲ ਜ਼ਰੂਰ ਗਾਇਨ ਕਰੀਏ ਤਾਂ ਕਿ ਸਾਡੀ ਵੀ ਹਾਜ਼ਰੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲੱਗ ਜਾਏ। ਸਾਰੇ ਜਣੇ ਰਸਨਾ ਸੁੱਚੀ ਕਰੋ ਤੇ ਆਖੋ ਜੀ ਸਤਿਗੁਰ ਕੈ ਬਲਹਾਰੇ ਆਪਣੇ ਸਤਿਗੁਰ ਕੈ ਬਲਹਾਰੇ ਸਤਿਗੁਰ ਕੈ ਬਲਹਾਰੇ ਆਪਣੇ ਸਤਿਗੁਰ ਕੈ ਬਲਹਾਰੇ ਸਤਿਗੁਰ ਕੈ ਬਲਹਾਰੇ ਆਪਣੇ ਸਤਿਗੁਰ ਕੈ

ਸਤਿਗੁਰ ਕੈ ਬਲਿਹਾਰੇ ਆਪਣੇ ਸਤਿਗੁਰ ਕੈ ਬਲਿਹਾਰ। ਸਵਾਲ ਪੈਦਾ ਹੁੰਦਾ ਹੈ ਕਿਉਂ ਸਤਿਗੁਰੂ ਤੋਂ ਬਲਿਹਾਰ ਜਾਣਾ। ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਸਤਿਗੁਰੂ ਤੋਂ ਬਲਿਹਾਰ ਜਾਇਆ ਕਰ, ਸਦਕੇ ਜਾਇਆ ਕਰ, ਕਿਉਂਕਿ ਗੁਰੂ ਨਜ਼ਰ ਭਰ ਕੇ ਤੱਕ ਲਏ ਉਹ ਬੰਦਾ ਬੰਦਾ ਨਹੀਂ ਰਹਿੰਦਾ, ਬੰਦਾ ਦੇਵਤਾ ਬਣ ਜਾਂਦਾ। ਇਸੇ ਕਰਕੇ ਮਹਾਰਾਜ ਜੀ ਨੇ ਬੋਲ ਕਿਹਾ ਸੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ। ਉਹ ਬੰਦਿਆ ਦਰਸ਼ਨ ਪਰਸੈ ਗੁਰੂ ਕੈ ਕੀ ਹੋਏਗਾ ਜੀ, ਜਨਮ ਮਰਨ ਦੁੱਖ ਜਾਏ। ਐਸੀਆਂ ਬਖਸ਼ਿਸ਼ਾਂ ਰਹਿਮਤਾਂ ਮਿਲਦੀਆਂ ਹਨ ਜਿਸ ਗੁਰੂ ਦਾ ਅੱਜ ਪ੍ਰਕਾਸ਼ ਪੁਰਬ ਹੈ ਨਾ, ਉਸ ਗੁਰੂ ਦੀ ਵਡਿਆਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬਾ ਕਮਾਲ ਬਚਨ ਕਹੇ ਨੇ। ਉਹ ਕਹਿੰਦੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਉਹ ਸੱਜਣਾ ਭਾਵਨਾ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਧਿਆਇਆ ਕਰ, ਗੁਰੂ ਦੇ ਦਰਸ਼ਨ ਡਿੱਠੇ ਦੇ ਅਰਥ ਹੁੰਦੇ ਵੇਖਣਾ, ਗੁਰੂ ਨੂੰ ਵੇਖਣਾ, ਗੁਰੂ ਦੇ ਦਰਸ਼ਨ ਕਰਿਆ ਕਰ ਭਾਵਨਾ ਦੇ ਨਾਲ। ਜਿਹੜਾ ਭਾਵਨਾ ਨਾਲ ਗੁਰੂ ਦੇ ਦਰਸ਼ਨ ਕਰਦਾ ਹੈ ਸੱਚ ਜਾਣਿਆ ਜੇ ਉਹਦੇ ਸਾਰੇ ਦੁੱਖ ਦਲਿੱਦਰ ਜਿਹੜੇ ਨੇ ਸੜਕੇ ਸਵਾ ਹੋ ਜਾਂਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਗੁਰੂ ਦੀ ਵਡਿਆਈ ਕੀਤੀ ਨਾ ਗੁਰਮੁਖ, ਉਹ ਕਹਿੰਦੇ ਨੇ ਗੁਰੂ ਤਿੰਨ ਢੰਗ ਦੇ ਨਾਲ ਆਪਣੇ ਸਿੱਖ ਤੇ ਬਖਸ਼ਿਸ਼ ਕਰਦੇ, ਕਿਰਪਾ ਕਰਦੇ, ਤਿੰਨ ਢੰਗ ਦੇ ਨਾਲ। ਉਹ ਤਿੰਨ ਢੰਗ ਕਿਹੜੇ ਨੇ, ਤਰੀਕੇ ਕਿਹੜੇ ਨੇ? ਇੱਕ ਤੇ ਗੁਰੂ ਨਜ਼ਰ ਭਰ ਕੇ ਤੱਕ ਲੈ ਤੇ ਸਿੱਖ ਦਾ ਜੀਵਨ ਬਦਲ ਜਾਂਦਾ। ਇੱਕ ਕਿਤੇ ਸਿੱਖ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰ ਲੈ, ਉਹਦੇ ਵੀ ਜੀਵਨ ਵਿੱਚ ਤਬਦੀਲੀ ਆ ਜਾਣੀ। ਤੇ ਤੀਸਰੀ ਬਖਸ਼ਿਸ਼ ਹੈ ਗੁਰੂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆਵਾਜ਼ ਸਿੱਖ ਦੇ ਕੰਨੀ ਪੈ ਜਾਏ। ਸੱਚ ਜਾਣੇ ਜੇ ਉਹ ਵੀ ਸਿੱਖ ਸਿੱਖ ਨਹੀਂ ਰਹਿੰਦਾ, ਉਹ ਸਿੱਖ ਮਹਾਨ ਬਣ ਜਾਂਦਾ, ਉਹ ਸੰਤ ਬਣ ਜਾਂਦਾ। ਸੁਖਮਣੀ ਸਾਹਿਬ ਦਾ ਇੱਕ ਮੈਂ ਪਦਾ ਆਪ ਸੰਗਤਾਂ ਨੂੰ ਯਾਦ ਕਰਾ ਦਿਆਂ। ਉੱਥੇ ਮਹਾਰਾਜ ਜੀ ਨੇ ਗੁਰੂ ਦੀ ਬਖਸ਼ਿਸ਼ ਦੀ ਗੱਲ ਕਰਦਿਆਂ ਬਚਨ ਕਹੇ ਨੇ, ਸਫਲ ਦਰਸ਼ਨ ਪੇਖਤ ਪਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਾਹ ਗਵੈ, ਸੁਨ ਕਰ ਬਚਨ ਕਰਨ ਅਗਾਨੈ, ਮਨ ਸੰਤੋਖ ਆਤਮ ਪਤਿਆਨੈ, ਪੂਰਾ ਗੁਰ ਅਖਿਆਉ ਜਾਂਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਸਜਣਾ ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾਦੈ ਤੇ ਬੰਦਾ ਸੰਤ ਬਣ ਜਾਂਦਾ ਹੈ, ਬੰਦਾ ਦੇਵਤਾ ਮਹਾ ਬਣ ਜਾਂਦਾ ਹੈ, ਮਹਾਨ ਬਣ ਜਾਂਦਾ ਹੈ। ਅੱਜ ਐਸੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਲੈਣ ਵਾਸਤੇ ਗੁਰਮੁਖ ਤੁਸੀਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਜਿਹੜੇ ਬੈਠੇ ਹੋ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਦਾ ਪ੍ਰਕਾਸ਼, ਉਹਨਾਂ ਦਾ ਆਗਮਨ ਸੰਨ 1656 ਈਸਵੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤ ਕ੍ਰਿਸ਼ਨ ਜੀ ਦੀ ਕੁੱਖ ਦੇ ਵਿੱਚੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹ ਅੱਜ ਅਸੀਂ ਅਸਥਾਨ ਵੇਖਦੇ ਹਾਂ ਜਿਹਨੂੰ ਸ਼ੀਸ਼ ਮਹਿਲ ਕਰਕੇ ਜਾਣਿਆ ਜਾਂਦਾ। ਉਸ ਸ਼ੀਸ਼ ਮਹਿਲ ਦੇ ਅਸਥਾਨ ਵਿੱਚ ਸੰਨ 1656 ਈਸਵੀ ਨੂੰ ਮੇਰੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਦੋਸਤ ਪੁੱਤਰ ਵੱਡੇ ਸਨ ਬਾਬਾ ਰਾਮ ਰਾਏ ਜੀ ਤੇ ਛੋਟੇ ਸਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਬਖਸ਼ਿਸ਼ਾਂ ਦੇ ਮਾਲ। ਜਿਸ ਵੇਲੇ ਸਿੱਖ ਸੰਗਤਾਂ ਆਉਂਦੀਆਂ ਸਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਕੀਰਤਪੁਰ ਸਾਹਿਬ ਦੀ ਧਰਤੀ ਦੇ,
ਉਸ ਵੇਲੇ ਸੰਗਤਾਂ ਨੇ ਵੇਖਣਾ ਵੀ ਬਾਬਾ ਰਾਮ ਰਾਏ ਜਿਹੜੇ ਨੇ ਨਾ ਉਹ ਵੀ ਬੜਾ ਨਿਤਨੇਮ ਸਿਮਰਨ ਕਰਦੇ ਨੇ, ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲ ਅਵਸਥਾ ਉਹ ਵੀ ਜਦੋਂ ਬੈਠਦੇ ਨੇ ਬਾਣੀ ਪੜਨ ਵਾਸਤੇ ਇੰਨਾ ਮੁਗਧ ਹੋ ਜਾਂਦੇ ਨੇ, ਮਨ ਮੁਗਧ ਹੋ ਜਾਂਦਾ ਹੈ ਵੀ ਉਹਨਾਂ ਦੇ ਕੋਲ ਬੈਠਣ ਵਾਲਿਆਂ ਨੂੰ ਵੀ ਅੰਦਰ ਦਾ ਸਕੂਨ ਪ੍ਰਾਪਤ ਹੁੰਦਾ। ਤੇ ਇੱਕ ਵਾਰੀ ਸਿੱਖਾਂ ਨੇ ਸਵਾਲ ਕੀਤਾ ਸੀ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ, ਕਹਿਣ ਲੱਗੇ ਮਹਾਰਾਜ ਤੁਹਾਡੇ ਦੋਨੇ ਪੁੱਤਰਾਂ ਨੂੰ ਅਸੀਂ ਤੱਕਦੇ ਹਾਂ, ਬਹੁਤ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਨੇ, ਸੰਗਤ ਵਿੱਚ ਬੈਠਦੇ ਨੇ, ਬੜੇ ਪਿਆਰ ਵਿੱਚ ਭਿੱਜ ਕੇ ਉਹ ਸਿਮਰਨ ਵਿੱਚ ਜੁੜਦੇ ਨੇ, ਪਰ ਸਾਨੂੰ ਦੱਸ ਸਕਦੇ ਹੋ ਆਉਣ ਵਾਲੇ ਸਮੇਂ ਵਿੱਚ ਕਿਸ ਪੁੱਤਰ ਤੇ ਤੁਹਾਡੀਆਂ ਬਖਸ਼ਿਸ਼ਾਂ ਹੋਣਗੀਆਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਵਰਤਣਗੀਆਂ, ਭਾਵ ਗੁਰਤਾ ਗੱਦੀ ਦੇ ਵਾਰਸ ਕੌਣ ਬਣਨਗੇ। ਤੇ ਸਿੱਖ ਇਤਿਹਾਸ ਵਿੱਚ ਲਿਖਿਆ ਹੈ ਸਤਿਗੁਰਾਂ ਨੇ ਆਪਣੇ ਕੋਲੋਂ ਸੂਈ ਦਿੱਤੀ ਸੀ, ਸੂਈ ਕਹਿਣ ਲੱਗੇ ਵੀ ਅੱਜ ਜਦੋਂ ਮੇਰੇ ਸਪੁੱਤਰ ਜਿਸ ਪੀੜਾ ਸਾਹਿਬ ਤੇ ਪਲੰਗ ਸਾਹਿਬ ਤੇ ਬੈਠ ਕੇ ਸਿਮਰਨ ਕਰਦੇ ਹੋਣਗੇ, ਬਾਣੀ ਪੜ੍ਹਦੇ ਹੋਣਗੇ, ਉਸ ਪਲੰਗ ਦੇ ਪਾਵੇ ਵਿੱਚ ਸੂਈ ਖੁਬੋ ਕੇ ਵੇਖਿਆ ਸੀ। ਸਿੱਖ ਕਹਿਣ ਲੱਗੇ ਜੀ ਸਤਿਬਦ ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਇਸ ਇਤਿਹਾਸ ਨੂੰ ਬੜੀ ਬਰੀਕੀ ਦੇ ਨਾਲ ਤੇ ਬੜੇ ਭਾਵਨਾ ਦੇ ਨਾਲ ਲਿਖਿਆ। ਕਹਿਣ ਲੱਗੇ ਇਸੇ ਤਰ੍ਹਾਂ ਭਾਣਾ ਵਾਪਰਿਆ, ਅੱਜ ਜਦੋਂ ਬਾਬਾ ਰਾਮ ਰਾਏ ਜੀ ਵੀ ਬੈਠੇ ਪਲੰਗ ਦੇ ਉੱਤੇ ਚੌਂਕੜਾ ਲਾਇਆ, ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕੀਤਾ, ਸਿਮਰਨ ਵਿੱਚ ਜੁੜ ਕੇ ਆਏ ਨੇ, ਇੱਕ ਸਿੱਖ ਨੇ ਹੌਲੀ ਜੀ ਸੂਈ ਚਬੋਈ ਸੀ ਤੇ ਪਲੰਗ ਸਾਹਿਬ ਦੇ ਪਾਵੇ ਦੇ ਵਿੱਚ ਉਹ ਸੂਈ ਚੁਭੀ ਨਹੀਂ ਸੀ, ਲੱਕੜ ਦਾ ਪਾਵਾ। ਸਿੱਖ ਉੱਠ ਕੇ ਗਿਆ ਦੂਸਰੇ ਸਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਕੋਲ, ਉਹ ਵੀ ਪਲੰਗ ਤੇ ਬਿਰਾਜਮਾਨ ਨੇ, ਨੇਤਰ ਬੰਦ ਨੇ, ਬਾਣੀਆਂ ਦਾ ਪਾਠ ਕਰ ਰਹੇ ਨੇ, ਸਿਮਰਨ ਵਿੱਚ ਗੜੋਚ ਨੇ। ਜਦੋਂ ਉਹਨਾਂ ਦੇ ਪਲੰਗ ਦੇ ਪਾਵੇ ਵਿੱਚ ਸੂਈ ਚਬੋਈ ਨਾ ਤੇ ਕਹਿਣ ਲੱਗੇ ਗੁਰਮੁਖੋ ਸੂਈ ਇਸ ਤਰ੍ਹਾਂ ਲੱਕੜ ਦੇ ਪਾਵੇ ਵਿੱਚ ਆਰ ਪਾਰ ਹੋ ਗਈ ਸੀ ਜਿਵੇਂ ਮੋਮ ਦੇ ਵਿੱਚ ਸੂਈ ਲੰਘਦੀ ਹੋ। ਉਸ ਸਿੱਖ ਨੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੂੰ ਆਣ ਕੇ ਇਸ ਘਟਨਾ ਦਾ ਜ਼ਿਕਰ ਕਰਕੇ ਦੱਸਿਆ, ਮਹਾਰਾਜ ਇਸ ਤਰ੍ਹਾਂ ਦਾ ਪਾਣਾ ਵਾਪਰਿਆ। ਤੇ ਸਤਿਗੁਰੂ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਮੁਸਕਰਾ ਪਏ, ਕਹਿ ਲੱਗੇ ਬਸ ਇਹ ਸਾਡਾ ਇਸ਼ਾਰਾ ਹੈ, ਜਿਨ੍ਹਾਂ ਦੇ ਨਿਤਨੇਮ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਇੱਕ ਲੱਕੜ ਦਾ ਪਾਵਾ ਵੀ ਮੋਮ ਹੋ ਜਾਂਦਾ ਹੈ, ਬਸ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣਗੇ। ਕਿਉਂਕਿ ਆਉਣ ਵਾਲਾ ਸਮਾਂ ਆਏਗਾ ਜਦੋਂ ਇਹ ਕਿਸੇ ਤੇ ਨਜ਼ਰ ਭਰ ਕੇ ਤੱਕਣਗੇ, ਸੱਚ ਜਾਣਿਆ ਜੇ ਇੱਕ ਕਠੋਰ ਹਿਰਦੇ ਵਾਲਾ ਵੀ ਸੱਜਣ ਮੋਮ ਦੀ ਤਰ੍ਹਾਂ ਪਿਘਲ ਜਾਏਗਾ, ਉਹਦੇ ਤੇ ਵੀ ਬਾਣੀ ਦੱਸ ਰਹੇ, ਉਹਤੇ ਵੀ ਸਿਮਰਨ ਦੱਸ ਰਹੇ, ਉਹਦੇ ਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਰਹਿਮਤਾਂ ਦਾ ਮੀਂਹ ਵਾਪਰਨ। ਸੋ ਐਸਾ ਸਬੱਬ ਬਣੇ, ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚ ਸੁਨੇਹਾ ਆਇਆ, ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਅਹਿਲਕਾਰ ਆਏ ਵੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਨੂੰ ਦਿੱਲੀ ਵਿੱਚ ਬੁਲਾਇਆ, ਕੁਝ ਉਹਨਾਂ ਦੇ ਮਨ ਦੇ ਤਰਕ ਨੇ, ਸਵਾਲ ਨੇ, ਉਹ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਨੇ। ਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਆਪ ਜਾਣ ਦੀ ਬਜਾਏ ਆਪਣੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਤੋਰਿਆ ਸੀ। ਵਿਦਵਾਨਾਂ ਨੇ ਉਸ ਵੇਲੇ ਉਮਰ 16 ਤੋਂ ਲੈ ਕੇ 18 ਸਾਲ ਦੀ ਤੱਕ ਜ਼ਿਕਰ ਕੀਤਾ, ਚੜ੍ਹਦੀ ਜਵਾਨੀ ਸੀ। ਆਪਣੇ ਸਪੁੱਤਰ ਨੂੰ ਤੋਰਿਆ ਤੇ ਤੋਰਨ ਲੱਗਿਆਂ ਥਾਪੜਾ ਦਿੱਤਾ ਸੀ, ਬੇਟਾ ਔਰੰਗਜ਼ੇਬ ਬਾਦਸ਼ਾਹ ਨੇ ਤੈਨੂੰ ਬੁਲਾਇਆ, ਉਹਦੇ ਘਰ ਦੇ ਵਿੱਚ ਜਾਣਾ ਹੈ, ਤੇਰੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੋਏਗਾ, ਜੋ ਬਚਨ ਕਹੇਗਾ ਸੱਚ ਹੋ ਜਾਣਗੇ, ਤੇਰੇ ਨਿਕਲੇ ਹੋਏ ਰਸਨਾ ਤਾਂ ਬੋਲ ਕੋਈ ਝੁਠਲਾ ਨਹੀਂ ਸਕੇਗਾ, ਪਰ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾ, ਇੱਥੇ ਸੱਚ ਦਾ ਪਹਿਰਾ ਦੇ। ਆਪਣੇ ਪਿਤਾ ਕੋਲੋਂ ਅਸੀਸ ਲੈ ਕੇ ਬਾਬਾ ਰਾਮ ਰਾਏ ਜੀ ਤੁਰ ਗਏ ਨੇ ਦਿੱਲੀ ਵੱਲ। ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਸਤਿਗੁਰਾਂ ਦਾ ਪੁੱਤਰ ਆ ਰਿਹਾ, ਹਾਲਾਂਕਿ ਪਤਾ ਸੀ ਉਹਨਾਂ ਨੂੰ ਵੀ ਗੁਰੂ ਨਾਨਕ ਦਾ ਘਰ ਹੈ, ਕਰਾਮਾਤਾਂ ਔਰ ਰਹਿਮਤਾਂ ਨਾਲ ਭਰਪੂਰ ਹੈ। ਉਹਨੇ ਸੋਚਿਆ ਵੀ ਚਲੋ ਗੁਰੂ ਦਾ ਪੁੱਤਰ ਆ ਰਿਹਾ, ਗੁਰੂ ਕੋਲ ਤੇ ਤਾਕਤਾਂ ਹੈ ਹੀ ਨੇ, ਕਰਾਮਾਤਾਂ ਹੈ ਹੀ ਨੇ, ਰਹਿਮਤਾਂ ਹੈ ਹੀ ਨਹੀਂ,
ਇਹਨਾਂ ਦੇ ਪੁੱਤਰ ਕੋਲ ਵੀ ਹੈ ਕਿ ਨਹੀਂ। ਉਹਨੇ ਸਭ ਤੋਂ ਪਹਿਲਾਂ ਫਿਰ ਇੱਕ ਇੰਜ ਕਹਿ ਲਈਏ ਵੀ ਵੇਖਣ ਵਾਸਤੇ ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਸੀ ਵੀ ਗੁਰੂ ਦਾ ਪੁੱਤਰ ਆ ਰਿਹਾ, ਇਹਨਾਂ ਨੂੰ ਮਜਨੂੰ ਟਿੱਲੇ ਦੇ ਥਾਂ ਤੇ ਜਾ ਕੇ ਨਿਵਾਸ ਕਰਵਾ। ਮਜਨੂੰ ਟਿੱਲਾ ਉਹ ਅਸਥਾਨ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾਏ ਸੀ। ਇਹ ਉਹ ਅਸਥਾਨ ਜੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਪਏ। ਅੱਜ ਉਸ ਅਸਥਾਨ ਤੇ ਬਾਬਾ ਰਾਮ ਰਾਏ ਜੀ ਪਹੁੰਚੇ ਨੇ, ਉੱਥੇ ਨਿਵਾਸ ਕਰਾਇਆ। ਕਹਿਣ ਲੱਗੇ ਵੇਖਦੇ ਹਾਂ ਗੁਰੂ ਪੁੱਤਰ ਕੋਲ ਕਿੰਨੀਆਂ ਕੁ ਤਾਕਤਾਂ ਨੇ। ਉਸ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਸੀ, ਕਹਿਣ ਲੱਗੇ ਜਿਹੜਾ ਉੱਥੇ ਖੂਹ ਹੈ ਨਾ, ਅੱਜ ਵੀ ਤੁਸੀਂ ਜਾਓ ਉਸ ਅਸਥਾਨ ਤੇ, ਉਹ ਖੂਹ ਉਸੇ ਤਰ੍ਹਾਂ ਕਾਇਮ। ਕਹਿਣ ਲੱਗੇ ਉਸ ਖੂਹ ਦੇ ਉੱਤੇ ਚਿੱਟੀ ਚਾਦਰ ਬਿਲਕੁਲ ਕੱਸ ਕੇ ਖਿੱਚ ਕੇ ਵਿਛਾ ਦਿਓ ਤੇ ਉਸ ਗੁਰੂ ਪੁੱਤਰ ਨੂੰ ਕਹਿ ਦਿਓ ਵੀ ਆਹ ਤੁਹਾਡੇ ਵਾਸਤੇ ਆਸਣ ਲਾਇਆ, ਇੱਥੇ ਆਣ ਕੇ ਤੁਸੀਂ ਬਿਰਾਜਮਾਨ ਹੋਣਾ। ਕਹਿਣ ਲੱਗੇ ਵੀ ਜਿਹਦੇ ਤਾਕਤਾਂ ਹੋਣਗੀਆਂ ਤੇ ਬਚ ਜਾਏਗਾ

ਉੱਤੇ ਚਾਦਰ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਸਕਦੇ ਨੇ, ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ, ਸਭ ਕੁਝ ਕਰਨ ਦੇ ਸਮਰੱਥ ਪ੍ਰਭਾਵਿਤ ਹੋ ਗਏ। ਹਾਲਾਂਕਿ ਉਸ ਤੋਂ ਬਾਅਦ

ਮਹਾਰਾਜ ਜੀ ਨੂੰ ਚਿੱਠੀਆਂ ਭੇਜ ਦਿੱਤੀਆਂ, ਮਹਾਰਾਜ ਤੁਹਾਡੇ ਪੁੱਤਰ ਨੇ ਇਸ ਤਰ੍ਹਾਂ ਬਾਣੀ ਨੂੰ ਪਲਟ ਦਿੱਤਾ। ਬਾਬਾ ਰਾਮ ਰਾਏ ਨੂੰ ਜਿਸ ਵੇਲੇ ਖਬਰਾਂ ਮਿਲੀਆਂ ਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਉਸੇ ਵੇਲੇ ਉਹਨਾਂ ਦੇ ਹੱਥ ਸੁਨੇਹਾ ਭੇਜ ਦਿੱਤਾ, ਸਾਡੇ ਪੁੱਤਰ ਨੂੰ ਕਹਿ ਦਿਓ ਬੇਟਾ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ, ਸਾਡੇ ਘਰ ਦੇ ਵਿੱਚ ਤੇਰੇ ਵਾਸਤੇ ਕੋਈ ਥਾਂ ਨਹੀਂ, ਜਿਹੜਾ ਗੁਰੂ ਨਾਨਕ ਦੇ ਘਰ ਦੇ ਨਾਲ ਵਧੀਕੀ ਕਰ ਸਕਦਾ ਸਾਡਾ ਕੋਈ ਨਹੀਂ। ਮੁੱਕਦੀ ਗੱਲ ਗੁਰੂ ਕੋ ਸਮਾਂ ਸਮਾਪਤ, ਐਤਵਾਰ ਵਾਲੇ ਦਿਨ ਥੋੜਾ ਜਿਹਾ ਹੋਰ ਇਤਿਹਾਸ ਨੂੰ ਅੱਗੇ ਲੈ ਕੇ ਜਾਵਾਂਗੇ। ਮਹਾਰਾਜ ਨੇ ਜਦੋਂ ਐਸੇ ਬਚਨ ਕਹੇ, ਅੱਜ ਸਮਾਂ ਆਇਆ ਸੰਨ 1661 ਦਾ, 56 ਦੇ ਵਿੱਚ, ਸੰਨ 1656 ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਪਿਆ ਅੱਜ ਦੇ ਦਿਨ। ਸੰਨ 1661 ਆਇਆ, 5 ਸਾਲ ਤੇ 3 ਮਹੀਨੇ ਦੀ ਉਮਰ ਸੀ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਸਿੱਖਾਂ ਨੂੰ ਹੁਕਮ ਕੀਤਾ ਸਾਡੇ ਸਪੁੱਤਰ ਨੂੰ ਲੈ ਕੇ ਆਓ। ਪਤਾ ਲੱਗਿਆ ਵੀ ਸਾਡਾ ਸਮਾਂ ਆ ਗਿਆ। ਬਸ 5 ਸਾਲ ਦੇ ਸਪੁੱਤਰ ਨੂੰ ਆਪਣੇ ਤਖ਼ਤ ਤੇ ਬਿਰਾਜਮਾਨ ਕਰਕੇ 3 ਪ੍ਰਕਰਮਾ ਕੀਤੀਆਂ ਤੇ ਮੱਥਾ ਟੇਕ ਦਿੱਤਾ, ਸਾਰੀ ਭਰੀ ਸੰਗਤ ਨੂੰ ਕਹਿ ਦਿੱਤਾ ਭਲਿਓ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਸਿੰਘਾਸਨ ਦੇ ਵਾਰਸ ਸਾਡੇ ਸਪੁੱਤਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸੇ ਕਈਆਂ ਦੇ ਮਨਾਂ ਦੇ ਵਿੱਚ ਸ਼ੰਕੇ ਵੀ ਪੈਦਾ ਹੋਏ, ਲਓ ਜੀ 5 ਸਾਲ ਦਾ ਬੱਚਾ ਆਪਣੀ ਸੰਭਾਲ ਨਹੀਂ ਕਰ ਸਕਦਾ, ਸਿੱਖਾਂ ਨੂੰ ਕਿੱਥੇ ਸੰਭਾਲੇਗਾ। ਕੁਝ ਐਸੇ ਉੱਥੇ ਸ਼ੰਕਾਵਾਦੀਆਂ ਨੇ ਸਵਾਲ ਉਠਾਏ ਜਿਨ੍ਹਾਂ ਸਵਾਲਾਂ ਦਾ ਜਵਾਬ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਹੌਲੀ ਹੌਲੀ ਦੇ ਕੇ ਉਹਨਾਂ ਦੇ ਸਾਰਿਆਂ ਦੇ ਸ਼ੰਕੇ ਨਿਵਰਤ ਕਰ ਮੁੱਕਦੀ ਗੱਲ। ਐਸੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਵਾਰਸ ਬਣੇ ਤੇ ਸਮਾਂ ਹੈ ਸੰਨ 1664 ਦਾ, ਅੱਜ 8 ਸਾਲ ਤੇ 3 ਮਹੀਨਿਆਂ ਦੀ ਉਮਰ। ਕੁਝ ਘਟਨਾਵਾਂ, ਕਿਉਂਕਿ ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਘਰ ਦੇ ਵਿੱਚ ਫਿਰ ਸਦਨ ਆਇਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਦੇ ਵਿੱਚ ਚਰਨ ਪਾਓ, ਇੱਥੇ ਸੰਗਤਾਂ ਉਡੀਕ ਕਰਦੀਆਂ ਨੇ। ਮਹਾਰਾਜ ਜੀ ਨੇ ਪਹਿਲਾਂ ਮਨਾ ਕਰ ਦਿੱਤਾ, ਰਾਜਾ ਜੈ ਸਿੰਘ ਆਇਆ ਤਰਲੇ ਲਏ, ਮਹਾਰਾਜ ਦਿੱਲੀ ਵਿੱਚ ਕੱਲਾ ਔਰੰਗਜ਼ੇਬ ਬਾਦਸ਼ਾਹ ਹੀ ਨਹੀਂ ਰਹਿੰਦਾ, ਉੱਥੇ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਵੀ ਰਹਿੰਦੀਆਂ, ਬਾਦਸ਼ਾਹ ਨੂੰ ਨਾ ਦਰਸ਼ਨ ਦਿਆ ਜੇ, ਘੱਟੋ ਘੱਟ ਸੰਗਤਾਂ ਨੂੰ ਤੇ ਦਰਸ਼ਨ ਬਖਸ਼ੋ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਛੋਟੀ ਉਮਰ ਦੇ ਵਿੱਚ ਕਹਿਣ ਲੱਗੇ, ਰਾਜਾ ਜੈ ਸਿੰਘ ਜੀ ਜੇ ਸੰਗਤ ਦੀ ਗੱਲ ਤੇ ਫਿਰ ਅਸੀਂ ਅੱਜ ਹੀ ਤਿਆਰੀ ਕਰਾਂਗੇ ਦਿੱਲੀ ਨੂੰ ਜਾਣ ਦੀ, ਪਰ ਸਾਡੇ ਨਾਲ ਇੱਕ ਵਾਅਦਾ ਕਰ, ਉਸ ਮਲੇਸ਼ ਨੂੰ ਸਾਡੇ ਮੱਥੇ ਨਾਲ ਲੈ, ਨਾ ਅਸੀਂ ਉਹਦੇ ਮੱਥੇ ਲੱਗਣਾ ਨਾ ਉਹਨੂੰ ਦਰਸ਼ਨ ਦੇਣੇ। ਰਾਜਾ ਜੈ ਸਿੰਘ ਕਹਿਣ ਲੱਗਾ, ਮਹਾਰਾਜ ਜੀ ਸੱਤ ਵਜੇ ਖੈਰ ਮੁਕਦੀ ਗੱਲ। ਇੱਥੋਂ ਮਹਾਰਾਜ ਜੀ ਨੇ ਫਿਰ ਬਿਆਨਾ ਕੀਤਾ, ਦਿੱਲੀ ਪਹੁੰਚਦੇ ਨੇ। ਦਿੱਲੀ ਉਹ ਸਥਾਨ ਜਿਹਨੂੰ ਅੱਜ ਤੁਸੀਂ ਬੰਗਲਾ ਸਾਹਿਬ ਦੇ ਨਾਮ ਨਾਲ ਜਾਣ, ਇਹ ਰਾਜਾ ਜੈ ਸਿੰਘ ਦਾ ਬੰਗਲਾ ਸੀ। ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ, ਚਰਨ ਪਏ। ਉਸ ਤੋਂ ਬਾਅਦ ਫਿਰ ਰਾਜਾ ਜੈ ਸਿੰਘ ਦਾ ਬੰਗਲਾ ਨਹੀਂ, ਇਹ ਬੰਗਲਾ ਸਾਹਿਬ ਬਣ ਗਿਆ, ਕਿਉਂਕਿ ਇੱਥੇ ਸਾਹਿਬ ਦੇ ਚਰਨ ਪੈ ਗਏ। ਐਸੇ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੀ ਵਡਿਆਈ ਵਿੱਚ ਆਪਾਂ ਰੋਜ਼ ਅਰਦਾਸ ਕਰਨ ਲੱਗੇ ਹਾਂ, ਬਚਨ ਪੜ੍ਹਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ, ਜਿਸ ਗੁਰੂ ਨੂੰ ਵੇਖਣ ਦੇ ਨਾਲ ਸਾਰੇ ਦੁੱਖ ਖੇ ਖੜਾ ਛੱਡ ਜਾਂਦੇ ਨੇ। ਅੱਜ ਐਸੇ

ਦਾ ਪ੍ਰਕਾਸ਼ ਪੁਰਬ ਜੀ, ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਸ ਅਸਥਾਨ ਤੇ ਅੱਜ ਆਪਾਂ ਮਨਾ ਰਹੇ। ਮਹਾਰਾਜ ਕਿਰਪਾ ਕਰਨ, ਐਸੇ ਗੁਰੂ ਦੀ ਕਿਰਪਾ ਸਾਡੇ ਤੇ ਵੀ ਹੋ ਜਾਵੇ, ਗੁਰੂ ਦੇ ਚਰਨਾਂ ਨਾਲ ਜੁੜੀਏ ਤਾਂ ਕਿ ਸਾਡੇ ਵੀ ਦੁੱਖ ਕੱਟੇ ਜਾਣ। ਆਓ ਅੱਜ ਦਾ ਹੁਕਮਨਾਮਾ ਜਿਹੜਾ 2-4 ਮਿੰਟ ਬਚੇ ਨੇ ਉਹਦੀ ਵਿਚਾਰ ਕਰ ਲਈਏ। ਸੋਰਠ ਮਹੱਲਾ ਨੌਵਾਂ, ਸੋਰਠ ਰਾਗਣੀ ਹੈ, ਮਹੱਲਾ ਨੌਵਾਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਸ਼ਬਦ ਨੂੰ ਉਚਾਰਨ ਕਰ ਰਹੇ ਨੇ। ਪਹਿਲੀ ਪੰਕਤੀ, ਮਨ ਕੀ ਮਨ ਹੀ ਮਾਹੇ ਰਹੀ। ਬੰਦੇ ਦੀਆਂ ਮਨ ਵਿੱਚ ਕੀਤੀਆਂ ਹੋਈਆਂ ਵਿਚਾਰਾਂ, ਕੀਤੇ ਹੋਏ ਫਰਨੇ, ਕੀਤੀਆਂ ਹੋਈਆਂ ਪਲੈਨਿੰਗ ਵੀ ਮੈਂ ਇਸ ਸਮੇਂ ਵਿੱਚ ਆਹ ਕਰਾਂਗਾ, ਇੰਨੀ ਉਮਰ ਦੇ ਵਿੱਚ ਆਹ ਕਰਾਂਗਾ, ਮਹਾਰਾਜ ਕਹਿਣ ਲੱਗੇ ਸਾਰੇ ਉਹਦੇ ਮਨ ਦੇ ਮਨ ਵਿੱਚ ਹੀ ਰਹਿ ਗਏ। ਕਿਉਂ? ਨਾ ਹਰ ਭਜੇ, ਨਾ ਤੀਰਥ ਸੇਵੇ ਚੋਟੀ ਕਾਲ ਗਏ। ਨਾ ਇਹਨੇ ਪਰਮਾਤਮਾ ਦਾ ਭਜਨ ਕੀਤਾ, ਨਾ ਕਿਤੇ ਧਾਰਮਿਕ ਅਸਥਾਨਾਂ ਤੇ ਜਾ ਕੇ ਗੁਰੂ ਦੀ ਮੱਤ ਲਈ। ਕਹਿਣ ਲੱਗੇ ਇਹ ਵਿਚਾਰਾਂ ਹੀ ਕਰਦਾ ਰਿਹਾ ਵੀ ਇੰਨੀ ਉਮਰ ਦੇ ਵਿੱਚ ਜਾ ਕੇ ਆਹ ਕੰਮ ਕਰਾਂਗਾ, ਆਹ ਕੰਮ ਕਰਾਂਗਾ, ਹਲੇ ਵਿਚਾਰਾਂ ਕਰਦਾ ਹੀ ਸੀ। ਇੰਨੀ ਦੇਰ ਨੂੰ ਚੋਟੀ ਕਾਲ ਗਏ, ਮੌਤ ਨੇ ਇਹਨੂੰ ਸਿਰ ਦੀ ਚੋਟੀ ਉੱਤੋਂ ਫੜ ਲਿਆ, ਭਾਵ ਇਹਨੂੰ ਆਪਣੇ ਅੱਗੇ ਲਾ ਕੇ ਲੈ। ਇਹ ਕੋਈ ਸ਼ੱਕ ਨਹੀਂ ਕਰੋ, ਸਾਡੀ ਹਾਲਤ ਪਤਾ ਕੀ, ਵਧੀ ਸੋ ਵਜਗ ਨਾਨਕਾ, ਸੱਚਾ ਵੇਖੇ ਸੋਏ, ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋਏ। ਹੋਣਾ ਉਹ ਜੇ ਰੱਬ ਨੇ ਚੰਗਾ ਲੱਗਦਾ, ਅਸੀਂ ਤੇ ਆਪਣੇ ਮਨ ਦੇ ਫੁੱਲ ਨੇ ਬਣਾ ਕੇ ਕਹੀ ਜਾਂਦੇ, ਬੜੀਆਂ ਛਾਲਾ ਮਾਰਦੇ, ਮੈਂ ਆਹ ਕਰਾਂਗਾ, ਆਹ ਕਰਾਂਗਾ, ਇਹ ਕਰਾਂਗਾ, ਹੁੰਦਾ ਕੁਛ ਨਹੀਂ। ਸਾਡੀ ਤੇ ਹਾਲਤ ਹੈ, ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾ। ਬੰਦਾ ਸੋਚਦਾ ਅੱਜ ਮੈਂ ਇਸ ਪਾਸੇ ਜਾ ਕੇ ਸਾਰੇ ਜਿਹੜੇ ਪੈਂਡਿੰਗ ਮੇਰੇ ਕੰਮ ਪਏ ਨੇ ਨਿਪੇੜ ਦੇਵਾਂ, ਪਰ ਸਵੇਰੇ ਉੱਠ ਕੇ ਤਿਆਰ ਹੋ ਕੇ ਉੱਧਰ ਤੁਰ ਲੱਗਦਾ, ਸੁਨੇਹਾ ਹੋਰ ਪਾਸੇ ਆ ਜਾਂਦਾ ਹੈ, ਇਹਨੂੰ ਸਾਰੇ ਵਿਚਾਰ ਨੂੰ ਧਰੇ ਤਰਾਏ ਕੰਮ ਛੱਡਣੇ ਪੈਂਦੇ ਨੇ, ਤੇ ਬੰਦਾ ਦੂਸਰੇ ਪਾਸੇ ਤੁਰ ਪੈਂਦਾ। ਮੁਕਦੀ ਗੱਲ ਬੰਦੇ ਦੇ ਵਸ ਵਿੱਚ ਨਹੀਂ ਤੇ ਪਰਮਾਤਮਾ, ਪਰ ਮਹਾਰਾਜ ਕਹਿਣ ਲੱਗੇ ਭਾਈ ਸੱਜਣਾ ਛੱਡ ਇੰਨੇ ਲੰਮੇ ਫਰਨੇ, ਪਤਾ ਨੀ ਮੌਤ ਨੇ ਕਿਹੜੇ ਵੇਲੇ ਅੱਗੇ ਲਾ ਕੇ ਲੈ ਜਾਣਾ ਈ। ਮੌਤ ਆਉਣ ਤੋਂ ਪਹਿਲਾਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਰਹਾਉ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹਿ। ਦਾਰਾ ਕਹਿੰਦੇ ਨੇ ਇਸਤਰੀ ਨੂੰ, ਮੀਤ ਕਹਿੰਦੇ ਨੇ ਮਿੱਤਰ ਨੂੰ, ਪੂਤ ਕਹਿੰਦੇ ਨੇ ਪੁੱਤ ਨੂੰ, ਰਥ ਕਹਿੰਦੇ ਨੇ ਸਵਾਰੀਆਂ ਨੂੰ। ਪਹਿਲਾਂ ਸਮਿਆਂ ਦੇ ਵਿੱਚ ਰਥ ਮਹਿੰਗੀਆਂ ਸਵਾਰੀਆਂ ਗਣੀਆਂ, ਅੱਜ ਜਿਵੇਂ ਮਹਿੰਗੀਆਂ ਗੱਡੀਆਂ ਹੋਣ। ਸੰਪਤ ਕਹਿੰਦੇ ਨੇ ਸੰਪਤੀ ਨੂੰ, ਧਨ ਕਹਿੰਦੇ ਨੇ ਮਾਇਆ ਨੂੰ, ਪੂਰਨ ਸਭ ਮਹਿ, ਮਹਿ ਦਰਤ ਨੇ ਧਰਤੀ ਪਵ ਜ਼ਮੀਨ ਜਾਇਦਾਦ। ਮਹਾਰਾਜ ਕਹਿਣ ਲੱਗੇ ਸਾਰਾ ਕੁਝ ਜਿਹੜਾ ਮੈਂ ਗਿਣ ਕੇ ਦੱਸ ਦਿੱਤਾ ਨਾ, ਇਹਨਾਂ ਦੇ ਵਿੱਚ ਸੱਜਣਾ ਕੋਈ ਵੀ ਤੇਰਾ ਨਹੀਂ, ਅੰਤ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ। ਅਵਰ ਸਗਲ ਮਿੱਥਿਆ ਇਹ ਜਨ ਹੋ ਭਜਨ ਰਾਮ ਕੋ ਸਹੀ। ਕਹਿਣ ਲੱਗੇ ਆ ਜੇ ਸਾਡੇ ਕੋਲ ਆਇਆ ਨਾ, ਅਵਰ ਸਗਲ ਮਿੱਥਿਆ, ਮਿੱਥਿਆ ਦੇ ਅਰਥ ਨੇ ਝੂਠਾ, ਇਹ ਸਭ ਕੁਝ ਝੂਠਾ ਹੈ, ਸਭ ਕੁਝ ਖਤਮ ਹੋਣ ਵਾਲਾ ਹੈ, ਕੋਈ ਵੀ ਸਾਥ ਦੇਣ ਵਾਲਾ ਨਹੀਂ, ਬਸ ਇੱਕ ਚੀਜ਼ ਹੈ ਜਿਹੜਾ ਤੇਰੇ ਸਾਥ ਦੇਗੀ, ਉਹ ਕੀ ਹੈ? ਭਜਨ ਰਾਮ ਕੋ ਸਹੀ, ਰਾਮ ਦਾ ਭਜਨ, ਪਰਮਾਤਮਾ ਦੀ ਬੰਦਗੀ, ਉਹ ਕਰਿਆ ਕਰ ਜਿਹੜੀ ਤੇਰੇ ਨਾਲ ਨਿਭਣ ਵਾਲੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਾਂ ਹੀ ਮਹਾਰਾਜ ਨੇ ਬਾਣੀ ਵਿੱਚ ਬਚਨ ਕਿਹਾ ਸੀ, ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ, ਜਹਾਂ ਪੰਥ ਤੇਰਾ ਕੋ ਨਾ ਸਜਨ ਹਰ ਕਾ ਨਾਮ ਦਹਿ ਨਾਲ ਪਛਾਣ। ਜਿਹੇ ਪੈਂਡੇ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਚਿਆਰਾ। ਜਿੱਥੇ ਕੋਈ ਸਾਥ ਦੇਣ ਵਾਲਾ ਨਹੀਂ ਉੱਥੇ ਪਰਮਾਤਮਾ ਦਾ ਨਾਮ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਲ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੋ, ਵੇਖ ਝਾਤੀ ਮਾਰ, ਪਤਾ ਨੀ ਕਿੰਨੇ ਜਨਮਾਂ ਤੋਂ ਤੂੰ ਇਸ ਸੰਸਾਰ ਦੇ ਵਿੱਚ ਤੁਰਿਆ ਫਿਰਦਾ, ਕਦੀ ਪਸ਼ੂ ਬਣ ਗਿਆ, ਪੰਛੀ ਬਣ ਗਿਆ, ਪਤਾ ਨੀ ਕਿੰਨੀਆਂ ਜੂਨੀਆਂ ਵਿੱਚ ਤੁਰਿਆ ਫਿਰਦਾ। ਫਿਰਤ ਫਿਰਤ ਬਹੁਤੇ ਜੁਗ ਹਾਰ, ਤੁਰਦਾ ਤੁਰਦਾ ਫਿਰਦਾ ਫਿਰਦਾ ਫਿਰਦਾ ਫਿਰਦਾ, ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਇਜ, ਇਹਦੇ ਅਰਥ ਇਹ ਨੀ ਵੀ ਮੈਂ 10 ਮਾਈਲ ਤੋਂ ਆ ਰਿਹਾ, ਮੈਂ 50 ਮਾਈਲ ਤੋਂ ਆ ਰਿਹਾ, ਹੋ ਆਇਆ ਦੂਰੋਂ ਚੱਲ ਕੇ ਦੇ ਅਰਥ ਨੇ। ਮਹਾਰਾਜ ਕਹਿਣ ਲੱਗੇ ਬੰਦਿਆ ਤੂੰ ਬਹੁਤ ਦੂਰੋਂ ਚੱਲ ਕੇ ਆਇਆ, ਬੜੀਆਂ ਜੂਨਾਂ ਦੇ ਵਿੱਚੋਂ ਸਫ਼ਰ ਤੈਅ ਕਰਕੇ ਆਇਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜਾਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲੇ ਦੇ ਸੰਜਰੇ, ਲੰਬੇ ਸਮੇਂ ਬਾਅਦ ਮਨੁੱਖਾ ਜਨਮ ਮਿਲਿਆ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਹੁਣ ਤੈਨੂੰ ਮਾਨਸ ਦੇਹ ਮਿਲ ਗਈ,
ਮਨੁੱਖਾ ਜਨਮ ਮਿਲ ਗਿਆ, ਇੱਕ ਕੰਮ ਕਰਿਆ ਕਰ। ਨਾਨਕ ਕਹਤ ਮਿਲਣ ਕੀ ਬਰੀਆ, ਬਸ ਆਹ ਤੇਰਾ ਸਮਾਂ ਪਰਮਾਤਮਾ ਨੂੰ ਮਿਲਣ ਦਾ। ਸਿਮਰਤ ਕਹਾਂ ਨਹੀਂ, ਸਿਮਰਨ ਕਰਕੇ ਮਿਲਣਾ ਸੀ, ਬੰਦਗੀ ਕਰਕੇ ਮਿਲਾਪ ਹੋਣਾ ਸੀ। ਉਹ ਭਲਿਆ ਤੂੰ ਕਿਉਂ ਨੀ ਸਿਮਰਨ ਕਰਦਾ, ਕਿਉਂ ਨੀ ਬੰਦਗੀ ਕਰਦਾ? ਸਿਮਰਨ ਕਰ ਤਾਂ ਕਿ ਪ੍ਰਭੂ ਪਰਮਾਤਮਾ ਨਾਲ ਤੇਰਾ ਮਿਲਾਪ ਹੋ ਜਾਏ, ਤੇਰਾ 84 ਦਾ ਗੇੜ ਖਤਮ ਹੋ ਜਾਏ, ਤੂੰ ਸਦਾ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਪੀਤ ਹੋ ਸਕੇ। ਇਹ ਅੱਜ ਦਾ ਹੁਕਮਨਾਮਾ ਮਹਾਰਾਜ, ਕਿਰਪਾ ਕਰ। ਤੁਸੀਂ ਵੱਡੀਆਂ ਭਾਗਾਂ ਵਾਲੇ ਹੋ, ਮਨੁੱਖਾ ਜਨਮ ਮਿਲਿਆ, ਰੋਜ਼ ਗੁਰੂ ਦੀ ਗੋਦ ਵਿੱਚ ਆਣ ਕੇ ਬੈਠਦੇ ਹੋ, ਬਾਣੀ ਪੜ੍ਹਦੇ ਹੋ, ਸੁਣਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੀ। ਆਪ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰਿਆ, ਸਬਦ ਗਾਵਣ ਆਈਆਂ, ਸਬਦ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਹਰਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰੇ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਆ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਨ ਸਦਾ ਸੁ ਸਲਾਹ ਤੇਰੇ ਨਾਮ ਮਨ ਵਸਾਵੈ। ਨਾਮ ਜਨ ਕਿਆ ਮਨ ਵਸਿਆ ਵਾ, ਜੇ ਸਬਦ ਕਨੇਰੇ ਕਾਹੇ ਨਾਨਕ, ਸੱਚੇ ਸਭ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਦਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ ਜਿਨੇ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਭ ਤਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ ਕਲਾ ਜੁਟ ਕਰ ਧਾਰੀਆ, ਪੰਜ ਦੂਤ ਦਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸਕੋਵਾ ਤਿਤ ਕਰੇ ਅਨਹਦ ਵਾਜੇ, ਅਨੰਦ ਸੁਨਾਵਟ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿ ਤੇ ਪਵੇ ਸਤਿਗੁਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ, ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੋ ਦੁਸਰਾ ਦਾਈ ਦਾਇਆ, ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ, ਬਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗੈਮ ਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ
1: ਫਤਿਹ। ਆਓ ਸਤਿਕਾਰ ਜੋ ਸਾਧ ਸਿੰਘ ਜੀ ਮਹਾਰਾਜ ਬਖਸ਼ੀ ਕਿਆਰ ਸਿੰਘ ਜੀ ਬੜੀ ਸ਼ਰਧਾ ਭਾਵਨਾ ਸਾਹਿਤ ਮਹਾਰਾਜ ਦੀ ਕੀ ਗੋਤੀ ਬੈਠ ਕੇ ਪਿੱਤਰ ਗੁਰਬਾਣੀ ਆਸ਼ਾ ਕੇ ਵਾਰੇ ਸਪੂਰਨ ਕੀਤੇ ਸਰਵਣ ਕੀਤੇ ਨੇ, ਉਪਰੰਤ ਅੱਜ ਹੁਕਮਨਾਮੀ ਕਥਾ ਵਿਚਾਰ ਸਰਵਣ ਕੀਤੀ, ਅਰਦਾਸ ਚੱਲਦੀਆਂ ਭਰੀਆਂ ਨੇ। ਆਓ ਸਾਧ ਸਿੰਘ ਜੀ, ਇਸ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਸੰਗਤ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਜਿਹੜੀ ਵਾਰ ਸਹਿਜ ਪਾਠ ਚੱਲ ਰਹੇ ਨੇ, ਆਪ ਸਰਵਣ ਕਰ ਰਹੇ ਹੋ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਓ, ਮੱਥਾ ਟੇਕੋ, ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ। ਮਾਰੇ ਨੇ ਕੀ ਹੋਈ ਮਾਰੇ ਸਾਧ ਸਿੰਘ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੋ ਨਾਲ ਚਾਰ ਸੌ ਸਾਲ ਦੀਆਂ ਡਬਲ ਬਿਲਡਿੰਗਾਂ ਬਣਦੀਆਂ ਦੇਖ ਰਹੇ ਹੋ, ਸੋ ਇਹਨਾਂ 'ਤੇ ਬੇਅੰਤ ਖਰਚਾ ਆ ਰਿਹਾ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਆਪਣਾ ਦਸਵੰਤ ਸਫਲ ਕਰਦੇ ਹੋਇਆ ਬੇਅੰਤ ਮਾਇਆ ਗੁਰੂ ਘਰ ਨੂੰ ਭੇਟਾ ਕੀਤੀ ਹੈ। ਸਾਧ ਸਿੰਘ ਜੀ ਵਿਟਪਾਗੀ ਹਨ, ਜਿਨ੍ਹਾਂ ਜਿਨ੍ਹਾਂ ਆਪਣੀ ਮਾਇਆ ਸਫਲ ਨਹੀਂ ਅਜੇ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਤੁਸੀਂ ਹਿੱਸਾ ਪਾ ਕੇ ਆਪਣੀ ਮਾਇਆ ਸਫਲ ਕਰੋ। ਇਹ ਜੋ ਬਿਲਡਿੰਗਾਂ ਬਾਰੀਆਂ ਨੇ, ਸਾਰੇ ਅਸੀਂ ਮਿਲ ਕੇ ਕੋਸ਼ਿਸ਼ ਕਰੀਏ ਇਹ ਸਫਲਤਾ ਸੰਪੂਰਨਤਾ ਗੁਰੂ ਸਾਹਿਬ ਬਖਸ਼ਿਸ਼ ਕਰਨ। ਸੋ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਸਹਿਜ ਪਰ ਚੱਲ ਰਹੇ ਨੇ, ਤੁਸੀਂ ਕਰਾਂ ਹੀ ਕਰ ਰਹੇ ਹੋ, ਇਹਨਾਂ ਦੇ ਵਾਸਤੇ ਜੋ ਸੰਯੋਗ ਹੈ, ਜੋ ਆਪ ਤੁਸੀਂ ਨੇ ਇੱਕ ਆਪਣਾ ਮਿਲਵਰਤਨ ਦੇਣੀ ਹੈ, ਉਹਦੇ ਵਾਸਤੇ ਤੁਸੀਂ ਭਾਈ ਰਜਿੰਦਰ ਸਿੰਘ ਸੈਕਟਰੀ ਸਾਹਿਬ ਨੂੰ ਫੋਨ ਕਰਕੇ, ਸੋ ਉਹਨਾਂ ਨੂੰ ਆਪਣਾ ਨਾਂ ਨੰਬਰ ਦੇ ਦਿਓ, ਤਾਂ ਕਿ ਸਮੇਂ ਸਮੇਂ ਤੁਹਾਨੂੰ ਸਾਰਿਆਂ ਨੂੰ ਫੋਨ ਕਰਕੇ ਸਾਰੇ ਪ੍ਰੋਗਰਾਮ ਜਿਹੜੇ ਉਹ ਸਾਂਝੇ ਤੌਰ 'ਤੇ ਚੱਲਦੇ ਰਹਿਣ ਅਤੇ ਸੰਗਤਾਂ ਦੀ ਸੇਵਾ ਗੁਰੂ ਮਹਾਰਾਜ ਥਾਂ ਪਾਉਂਦੇ ਰਹਿਣ। ਸੋ ਸਾਧ ਸੰਗਤ ਜੀ ਆਪ ਸੰਗਤ ਮੇਰੇ ਤੋਂ ਟੈਲੀਫੋਨ ਨੰਬਰ ਹੈ ਸੈਕਟਰੀ ਸਾਹਿਬ ਦਾ 408-712-4145। ਸਾਧ ਸੰਗਤ ਜੀ, ਖਾਲਸਾ ਸਕੂਲ ਦਾ ਜੋ ਐਡਮਿਸ਼ਨ ਹੈ ਉਹ ਚੱਲ ਰਿਹਾ, ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ 'ਚ ਪੰਜਾਬੀ ਪੜ੍ਹਨ ਵਾਸਤੇ ਜ਼ਰੂਰ ਹਾਜ਼ਰ ਕਰੋ। ਉਹਨਾਂ ਦਾ ਐਡਮਿਸ਼ਨ ਆਨਲਾਈਨ ਤੁਸੀਂ ਲੈ ਸਕਦੇ ਹੋ, ਬੱਚਿਆਂ ਦਾ ਐਡਮਿਸ਼ਨ ਲੈ ਸਕਦੇ ਹੋ। ਸੋ ਆ ਜ਼ਰੂਰ ਕਿਰਪਾ ਕਰਕੇ ਬੱਚਿਆਂ ਨੂੰ ਦਾਖਲ ਕਰਾਓ ਅਤੇ ਬੱਚਿਆਂ ਜ਼ਰੂਰ ਪੜ੍ਹਾਓ ਸਾਧ ਸੰਗਤ ਜੀ। ਸੋ ਅੱਜ ਸਹਿਜ ਹਰਕਿੰਨ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰੂ ਦੀਆਂ ਖੁਸ਼ੀਆਂ ਵਿੱਚ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ, ਮਹਾਰਾਜ ਚੜ੍ਹਨੀ ਕਲਾ ਬਖਸ਼ਣ, ਉਹਨੇ ਦਸਾਹ ਵਰਗ ਨੂੰ ਬਣਾਉਣ ਵਾਸਤੇ ਅਸੀਂ ਵੀ ਕੋਸ਼ਿਸ਼ ਕਰੀਏ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 7 ਤੋਂ ਲੈ ਕੇ 9 ਤੱਕ 7-8-9 ਸੋ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਾਡੇ ਪਾਸ ਆ ਰਹੇ ਨੇ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਵੀ ਹਾਜ਼ਰੀਆਂ ਭਰੋ। ਸੱਤ ਔਰ 8 ਨੂੰ 2 ਦਿਨ ਭਾਈ ਸਾਹਿਬ ਕੀਰਤਨ ਕਰਨਗੇ 6 ਤੋਂ ਲੈ ਕੇ 9 ਤੱਕ, ਅਤੇ 9 ਤਰੀਕ ਨੂੰ ਕੀਰਤਨ ਕਰਨਗੇ 11 ਤੋਂ ਲੈ ਕੇ 2 ਵਜੇ ਤੱਕ। ਸਭ ਸੰਗਤਾਂ ਹਾਜ਼ਰੀਆਂ ਭਰੋ, ਬੜੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸਤਸੰਗ ਜੀ ਭਾਈ ਸਾਹਿਬ ਤਿਆਰ ਨੇ, ਸਿਹਤ ਪੈਰਾਮ ਕਰਕੇ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰਦੇਵ ਜੀ ਦੇ ਮੁਬਾਰਕ ਚਰਨਾਂ ਅੰਦਰ ਅਤੇ ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਰਸ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 857 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। 857 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਾ ਨਿਫਲ ਆਸ ਸਭ ਬਿਰਥੀ ਜਾਈ ਰਾਉ। ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ।

ਉਹ ਊਤਮ ਸੰਤ ਭਇਓ ਬੜ ਬਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੈ ਨਾ ਕਿਸੈ ਕੀ ਘਟਾਈ ਇੱਕ ਤਿਲ ਤਿਲ ਤਿਲ ਨਾ

ਜੋ ਹਰ ਮਹਿਲ ਪਾਵੈ ਗੁਰਬਚਨੀ, ਤਿਸ ਜੇਵੜ ਅਵਰ ਨਾਹੀ ਕਿਸੈ ਦਾ ਤਾਣ ਰਹਾਉ। ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀ ਸਹਿ

आए घट अव घट जत कतै सहाय रहाउ रंक राव जाके एक समान कीट हस्त।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਚਰਨਾਂ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਸੀ, ਜੋ ਸਰਬੱਤ ਦੇ ਭਲੇ ਵਾਸਤੇ ਸ੍ਰੀ ਸਹਿਜ ਪਾਠ ਲੰਮੇ ਸਮੇਂ ਤੋਂ ਚੱਲ ਰਹੇ ਹਨ। ਆਪ ਜੀਆਂ ਨੇ ਅੱਜ ਵੀ ਹਾਜ਼ਰੀਆਂ ਭਰੀਆਂ, ਗੁਰੂ ਸਾਹਿਬ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਘਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾ ਨੂੰ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਦੇਣਗੇ ਜੀ। ਆਓ ਹੁਣ ਕੀਰਤਨ ਹਾਜ਼ਰੀ ਜੋ ਅੱਜ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ, ਉਹਦੇ ਸੰਬੰਧ ਅੰਦਰ ਰੱਖੀ ਗਈ ਹੈ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਸਮੂਹ ਸੰਗਤਾਂ ਨੂੰ ਅਸ਼ਟਮ ਬਲਬੀਰ ਧੰਨ ਧੰਨ ਗੁਰੂ ਹਰਕ੍ਰਿਸ਼ਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ। ਹੁਣ ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਮਤ ਬੁੱਧ ਬਖਸ਼ਿਸ਼ ਕਰਕੇ ਨਿਹਾਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.

0: ਗੁਰੂ ਜੀ ਖਿਮਾ ਕਰਨ, ਬਾਣੀ ਦਾ ਪਾਓ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਾਉਣ। ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਹਾਨ ਅਵਤਾਰ ਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਓ ਗੁਰੂ ਪਿਆਰੇ ਸਾਧ ਸਿੰਘ ਜੀ, ਅੱਜ ਦੀ ਪਾਵਨ ਪਵਿੱਤਰ ਦਿਹਾੜਾ ਹੋਲਾ ਮਹਿਲਾ ਅਤੇ ਵੈਸਾਖੀ ਦਾ ਪੁਰਬ, ਇਹ ਦੀਵਾਨ ਇਹਨਾਂ ਖੁਸ਼ੀਆਂ ਦੇ ਵਿੱਚ ਸਜੇ ਹਨ। ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਰਹੀਆਂ ਹਨ। ਪਹਿਲਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਵਨਾ, ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਵਨਾ। ਫੇਰ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾ। ਐਸੀ ਭਾਵਨਾ ਐਸੀ ਸ਼ਰਧਾ ਲੈ ਕੇ ਪਹੁੰਚ ਰਹੀਆਂ ਹਨ ਸੰਗਤਾਂ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਸਾਡਾ ਆਉਣ ਦਾ ਸਮਾਂ ਸਫਲ ਹੋ ਜਾਏ ਜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਇਹ ਸ਼ਰਧਾ ਦੀ ਭਾਵਨਾ ਦੇ ਨਾਲ ਕਿ ਮਾਲਕਾ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਕਿਰਪਾ ਕਰੀ ਮਿਹਰ ਭਰਿਆ ਹੱਥ ਰੱਖੀ, ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਸਾਰੇ ਕਾਰਜ ਆਪ ਜੀ ਨੇ ਸਵਾਰਨੇ ਹਨ। ਸੋ ਆਓ ਗੁਰਪੂਰਾ ਨਮਸਕਾਰੀ ਪ੍ਰਭ ਸਭੇ

0: ਕਿੰਨਾ ਇੱਥੇ ਲੱਗਣਾ ਤੁਹਾਨੂੰ?
1: ਉਹ ਥੋੜੇ ਅੱਠ ਜੀ ਕਰ ਸਕਦਾ ਤੁਹਾਨੂੰ, ਥੋੜਾ ਸਰੀਰ ਸਟੇਜ ਦੇ ਥੱਲੇ ਵੜਨਾ ਮਾੜਾ ਜਿਹਾ।
0: ਅੱਛਾ, ਔਰ ਮੈਂ ਮਹਾਦੇਵ ਨਾਲ ਗੱਲ ਕਰਨੀ, ਉਹ ਫਿਰ ਮਹਾਦੇਵ ਨਾਲ ਗੱਲ ਕਰਨਾ।

0: ਕਹਿੰਦਾ ਕਹਿੰਦਾ ਰਹਿ ਗਿਆ ਅੰਕਲ ਨੂੰ ਵੀ ਓਂਕਾਰ ਅੰਕਲ ਨਾਲ ਗੱਲ ਕਰ ਲਓ।
1: ਚਲੋ ਉੱਪਰ ਲਾਹੌਰ ਬਾਬਾ ਜੀ।

tidak maju lah.

0: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਚਲਾਓ ਪਹਿਲਾਂ ਤੁਸੀਂ ਵਧੀਆ ਸਾਹਿਬ ਕਿਤੇ ਚੱਲੇ ਤੁਸੀਂ ਅਜੇ ਚੱਲੇ ਹੋ?
2: ਇਹ
1: ਨੰਬਰ 3 ਹੈ ਜੀ, ਬਿਲਕੁਲ ਮਿਕਸਰ ਤੇ ਵੀ ਤੇ ਇੱਥੇ ਵੀ ਨੰਬਰ 3 ਤੇ ਹੁਣ ਆਪਾਂ 19 ਦੇ ਨਾਲ ਯੂਜ਼ ਕਰ ਰਹੇ ਸੀ
2: ਉਨੱਤੀ ਬੰਦ ਕਰ ਦਿਓ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਹਾਂਜੀ ਹਾਂਜੀ
0: ਵਾਹਿਗੁਰੂ

0: ਕਦਮ ਕੱਢੂ ਤਾਂ ਵਧੀਆ ਰਹੂਗਾ। ਪੰਜ ਨੰਬਰ ਹੈ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਕਰ ਦੋ ਬੰਦ ਜੀ ਲੰਬੀ ਰੱਖਾ ਮਗਰ ਆ ਤਾਰ ਸਹੀ ਆ।

0: ਕਰ ਲੋ ਸ਼ਾਮ ਨੂੰ ਨਾਲ ਲੱਗਣਾ ਤੁਸੀਂ ਵੀ ਕਰ ਲੋ ਬਰਾ ਕੇ ਦੱਬ ਕੇ ਸੱਚੀ ਅੱਛਾ ਤੇ ਮੈਂ ਤਾਂ ਮੇਨ ਮਾਈਕ ਤੇ ਬਹਿ ਜੂੰਗਾ ਕਹਿੰਦੇ ਫੋਨ ਆਇਆ ਸਾਰੇ ਸਟਾਫ ਨੇ ਬਹਿਣਾ ਨਾਲ ਮੈਂ ਮੇਨ ਮਾਈਕ ਤੇ ਮੈਂ ਬਹਿ ਜੂੰਗਾ
1: ਲਾਲ ਪੇ ਦੀਆਂ ਵੀਡੀਓ ਵਧੀਆ ਲੱਗਣਗੀਆਂ ਇੱਥੇ
0: ਕੋਈ ਗੱਲ ਨੀ
2: ਯਾਰ
0: ਉਹਨੇ ਵੀ ਰੰਗ ਬਿਰੰਗਾ ਬਣ ਕੇ
1: ਚੱਲਦੇ ਆ
0: ਸਾਹਿਬ ਕਿੱਥੇ ਚੱਲ ਗਿਆ ਤੁਸੀਂ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
1: ਠੀਕ ਹੈ ਠੀਕ ਹੈ ਟੈਸਟਿੰਗ ਕਰ ਲਈ ਪਹਿਲਾਂ ਟੈਸਟ ਕਰਨ ਤੋਂ ਬਾਅਦ ਮੈਂ ਫਿਰ

ਸ਼ੀਸ਼ਾ ਲਾ ਰਹੇ ਉੱਪਰ ਨਹੀਂ ਕਰਨਾ ਸੀਗਾ।

0: ਨੰਬਰ ਫਿਰ
1: ਚਾਰ ਬਾਹਰ ਨੇ ਇੱਕ ਪੰਜ ਨੇ ਆਲਰੇਡੀ ਪੰਜ ਨੇ ਬਾਹਰ ਇੱਕ ਜੂਸ ਆ ਪੌੜੀਆਂ ਵਾਸਤੇ ਆਲਰੇਡੀ
0: ਚੌਵੀ ਨੰਬਰ
1: ਹਾਂ ਠੀਕ ਪੱਚੀ ਛੱਬੀ ਸਤਾਈ ਤੀਹ
0: ਮਾਈਕ ਤਾਂ ਹੋਏ ਨੇ ਇੱਥੇ ਵਿੱਚ ਆਪਣੇ
1: ਮਾਈਕ ਨਵੇਂ ਆਏ ਨੇ ਮਾਈਕ ਲੈ ਲਿਓ ਇਹਨੂੰ ਤਾਰ ਲਾਉਣੀ ਪੈਣੀ ਹੈ ਠੀਕ ਹੈ
0: ਕਿਹੜਾ
1: 27 ਨੰਬਰ
0: ਇਹ ਵਿਸ਼ਿਕ ਤਾਂ ਨਹੀਂ ਹਮਦਨ ਛੱਡਦਾ ਹੁਣੇ ਓਨ ਕਰਦਾ
2: ਵਾਹਿਗੁਰੂ ਵਾਹਿਗੁਰੂ
0: ਉਹਦਾ ਤਾਂ ਸਟੈਂਡ ਮੈਚ ਨਹੀਂ ਕਰ ਰਿਹਾ ਨਾ ਦੋ ਮੈਚ ਟੈਸਟ ਕਰ ਲਏ
1: ਉਹ ਤਾਂ ਫਿਰ ਉਹ ਤਾਂ ਪਤਾ ਨਹੀਂ ਕਿਹੜਾ ਉਦੋਂ ਹੋ ਗਿਆ

ਕਰਾਓ ਜੀ ਹੁਣ ਉਹ ਮੇਨ ਵਾਲਾ ਕੰਮ ਕਰਾਓ।

0: think that's the rule of the day. Yep. Thank you.
1: ਹੁਣ ਸੰਗਤ ਸਾਹਿਬ ਆ ਦੱਸੋ ਹੁਣ ਇਹਦੀ ਇਹਦਾ ਇਹਦੀ ਜਿਹੜਾ ਸਪੇਸ ਹੈਗਾ ਇੰਨਾ ਖਾਏਗਾ ਹੁਣ ਇਹਦੇ ਲਈ ਸੰਗਤ ਸਾਹਿਬ ਆਪਾਂ ਨੂੰ ਆਹ ਸੋਚਣਾ ਪੈਣਾ ਕਿ ਇੱਦਾਂ ਦਾ ਸਟੈਂਡ ਆ ਚੀਜ਼ ਜਚਨੀ ਦੀ ਥੋੜ੍ਹੀ ਜਿਹੀ

0: ਫਿਰ ਜੇ ਏਦਾਂ ਵੀ ਕੱਟਣ ਹੁੰਦੇ ਹੋ ਕੰਨਾ ਉਹਨੇ ਕੁਛ ਨਾ ਕੁਛ ਤਾਂ ਕੰਨਾ ਹੀ ਹੈ ਤਾਂ ਇਹਨਾਂ ਚ ਸਪੇਸ ਨੀ ਹੈਗਾ ਤੁਹਾਡਾ ਆਈਟਮ ਵਧੀਆ ਹੈ ਪਰ ਪ੍ਰੋਬਲਮ ਆਉਣੀ ਇਹਨਾਂ ਚ ਸਪੇਸ ਬਹੁਤ ਘੱਟ ਹੈ ਸਮਝ ਗਿਆ ਨਾ ਬਸ ਸਿੰਪਲ ਕਰ ਸਕਦੇ ਹਾਂ ਆਪਾਂ ਇੱਕ ਜਿੱਦਾਂ ਆਪਾਂ ਪਹਿਲਾਂ ਦਸ ਵਾਰ ਅਟੈਂਡ ਕੀਤਾ ਹੈ ਨਾ ਮੈਚ ਨੀ ਕਰ ਰਿਹਾ ਜੁਗਾੜ ਜਿਹਾ ਆਇਆ ਬੁਰਾ ਲੱਗ ਰਿਹਾ ਨਾ ਇੱਥੇ ਹੁਣ ਅਗਲੇ ਨੇ ਬਹਿਣਾ ਉਦੋਂ ਸਾਰਾ
1: ਨਹੀਂ ਦੇਖਿਓ ਹੁਣ ਉਹਦੀ ਆਈ ਕੰਟੈਕਟ ਸਵਾਲ ਇਹ ਨਹੀਂ ਹੈ ਔਨ ਦਾ ਸਪੋਰਟ ਨਾ ਕਹਿ ਦੇਵੇ ਆ ਹੈ ਨਾ ਪ੍ਰੋਬਲਮ ਆ ਨੀ ਚੱਲਣਾ ਏਦਾਂ ਏਦਾਂ ਬੈਟਰ ਤਾਂ ਆਹੀ ਰਹੂਗਾ ਆਪਣੇ ਕੋਲ ਦੂਜਾ
0: ਡਿੱਗਣ ਵਾਲਾ ਨੀ ਹੈਗਾ ਡਿੱਗਣ ਵਾਲੇ ਆਈਟਮ ਨੀ ਹੈ
2: ਹਾਈਟ ਨੀ ਵਧਣੀ ਹੈ ਜੀ

0: O sea, la que trae tirado. ਪਰ ਆ ਜਿਹੜਾ ਨਾ ਆਹ ਖਤਰਾ ਆ ਇਹਦਾ, ਆਹ ਪਿੱਛੋਂ ਹਲਕਾ ਹੈ,
1: ਤੁਸੀਂ ਇਹਨੂੰ ਕੱਪੜੇ ਉਹਦੇ ਥੱਲੇ ਦਵੋ
0: ਥੋੜਾ ਕਵਰ ਕਰ ਸਕਦਾ ਹੈ ਬਸ ਇਹਦੇ ਨਾਲ ਨਹੀਂ ਨਹੀਂ ਉਹ ਤਾਂ ਹੋ ਜਾਣਗੇ ਕਿੱਥੇ ਆ ਥੋੜਾ ਕਵਰ ਕਰ ਸਕਦਾ ਇਹਦੇ ਨਾਲ ਚੱਲ ਸਕਦੀ ਗੱਲ ਨਾਲੇ ਜ਼ਿਆਦਾ ਓਵਰ ਫਿਟ ਵੀ ਨਹੀਂ ਲੱਗ ਰਿਹਾ ਥੋੜਾ ਜਿਹਾ ਨਾ ਥੋੜਾ ਓਵਰ ਸਾਈਜ਼ ਵੀ ਡਿੱਗਣ ਦਾ ਤਾਂ ਸੋਚ ਰਹੇ ਦੋ ਰੱਖਣ ਦੇ ਨਾਲ ਥੋੜੇ ਕੁਸ਼ਚਨ ਨੂੰ ਕੰਟਰੋਲ ਕਰਨ ਦੀ ਚੀਜ਼ ਸਮਝ ਗਿਆ ਨਾ ਹਾਂ ਡਿਗਨ ਦਾ ਤਾਂ ਜਗਦੀਸ਼ ਹੈ
1: ਥੋੜਾ ਕਮਜ਼ੋਰ ਹੈ

Mm.

میگه

0: ਕਰਦੀ ਹੈਗੀ ਆ।
1: ਹਾਂਜੀ ਹਾਂਜੀ ਚੱਲਦੀ।

ਸੋਲਾਂ ਛੱਬੀ ਨੰਬਰ ਚਲੋ ਜੀ ਇੱਕ ਵਾਰੀ ਮੈਂ ਫਿਰ ਅਨੰਦ ਫਿਰ ਦੁਆ ਮੁੜ ਕੇ ਟੈਸਟ ਕਰਨੇ ਆਪਣੇ ਤੇ ਆਪਾਂ ਨੂੰ ਇੱਕ ਸਟੈਂਥ ਆ

0: कौन नीतीश
1: स्टील आले जेड़े ने

0: ਤੇ ਦੂਜਾ ਵੀ ਲਾਣਾ ਪੈਣਾ ਯਾਰ, ਹੈਗਾ ਦੂਜਾ
1: ਕਰਦਾ ਪਿਆ ਸੀਗਾ ਮਸੀਕਾ ਉਹ, ਫਿਰ ਅਸੀਂ ਸਵੇਰੇ ਕਰਦੇ ਸੀਗੇ। ਸਿੱਧੂ ਭਾਈ ਦੇ ਨਾਲ ਗੱਲ ਕਰ ਲਓ।

ਵੀਰ ਸੋ ਦੋ ਹੋ ਗਏ ਦੋ ਦੂਜਾ ਹੋਣਾ ਵਾ ਹਾਂਜੀ ਹਾਂਜੀ ਪਿੱਛੇ ਇੱਕ ਫ੍ਰੀ ਪਈ ਇਸ ਟਾਈਮ ਤਿੰਨ ਆਪਾਂ ਲਾ ਲਈਆਂ ਨੇ ਚਾਰ ਨੇ ਆਪਣੇ ਕੋਲ ਪੰਜਵਾਂ ਪੌੜੀਆਂ ਵਾ

be deep

ਕੀ ਕਰੇ?

0: ਕਰ ਦਈਏ ਕੀ ਵਿੱਚ ਰੱਖ ਲਈ
1: ਮਾਈਕ ਲੱਗੇ ਤੇ ਬੰਦ ਹੋਣੀ ਜਦ ਸਾਰਾ ਚੱਲ ਪੈਣਾ ਨਾ ਫਿਰ ਕੋਈ ਜਦ ਫੋਨ ਉਦੋਂ ਕਰਨਾ ਜਦ ਸਾਰਾ ਬਾਜਾ ਬੁਜਾ ਵੱਜਦਾ ਹੋਇਆ ਇਹ ਨਹੀਂ ਪਤਾ ਲੱਗਦਾ ਸਮਝਿਆ

ਸਫਾਈ ਨਾ ਫੋਨ ਕਰ ਦੇਗਾ।

ਆ ਜੇ ਉਹਨੂੰ ਕੋਈ ਪੁੱਛਾ ਉਹ ਬਜਾਉਣ ਵਾਲਾ ਬਜਾ ਲਿਆ ਕੈਸੀ

thing.

धन्यवाद।

0: ਨਹੀਂ ਮੋਨ ਦਾ
1: ਫੋਨ ਹੈ ਫੋਨ ਹੈ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਠੀਕ ਹੈ।

Tommy comes in.

0: ਮੈਂ ਵੈਸੇ ਨਹੀਂ ਬੋਲਦੀ ਚੰਗਾ ਲੱਗਦਾ ਔਰ ਮੈਨੂੰ ਆਉਂਦਾ ਵੀ ਕੁਛ ਨਹੀਂ ਹੈ ਅਤੇ ਮੈਂ ਤਾਂ ਸੱਚਮੁੱਚੀ ਉਹ ਸੁਣੀਆਂ ਸੁਣਾਈਆਂ ਹੀ ਸੁਣਾਈ ਜਾਂਦਾ ਉਹ ਮੈਂ ਜਿਹੜੀਆਂ ਤੁਹਾਨੂੰ ਗੱਲਾਂ ਸੁਣਾਈਆਂ ਮੈਂ ਉਹਨਾਂ ਥਾਵਾਂ 'ਤੇ ਜਾ ਕੇ ਆਇਆ ਸੀ ਇਸ ਕਰਕੇ ਸੁਣਾਇਆ ਕਿ ਉਹਨਾਂ ਮਹਾਂਪੁਰਸ਼ਾਂ ਨੂੰ ਅਜੇ ਤੱਕ ਵੀ ਮਾਣ ਨਹੀਂ ਮਿਲ ਰਿਹਾ ਨਾ ਪਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਣ ਹੈ ਅੱਜ ਵੀ ਹੈ ਕੱਲ੍ਹ ਵੀ ਹੋਏਗਾ ਪਰ ਮੈਂ ਹੋਰ ਵੀ ਗੱਲ ਮੈਂ ਨੋਟ ਕੀਤੀ ਮੈਂ ਟੀਵੀ 'ਤੇ ਜਿਹੜੇ ਚੱਲਦੇ ਹੈ ਨਾ ਜੀ ਪ੍ਰਵਚਨ ਚੱਲਦੇ ਹਨ ਹੋਰ ਵੀ ਧਰਮਾਂ ਦੇ ਲੋਕ ਜਿਹੜੇ ਪ੍ਰਚਾਰ ਕਰਦੇ ਕੋਈ ਵੀ ਇਹਨਾਂ ਮਹਾਂਪੁਰਸ਼ਾਂ ਦਾ ਨਾਂ ਨਹੀਂ ਲੈਂਦਾ ਔਰ ਕਿਸੇ ਵੀ ਗ੍ਰੰਥ ਵਿੱਚ ਇਹਨਾਂ ਦੀ ਬਾਣੀ ਦਾ ਕੋਈ ਜ਼ਿਕਰ ਨਹੀਂ ਹੈ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਮੇਰੇ ਕੋਲ ਇੱਕ ਵਾਰੀ ਸੈਨ ਭਗਤ ਜੀ ਦੇ ਕੁਝ ਸੇਵਾਦਾਰ ਆਏ ਮੈਨੂੰ ਮਿਲਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਦੋ ਤਿੰਨ ਸ਼ਬਦ ਹਨ ਉਹਨਾਂ ਤੋਂ ਇਲਾਵਾ ਉਹ ਹੋਰ ਵੀ ਕੁਛ ਲੈ ਕੇ ਆਏ ਸੱਚੀ ਮੁੱਚੀ ਮੈਨੂੰ ਮਜ਼ਾ ਹੀ ਨਹੀਂ ਆਇਆ ਮੈਂ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਇਹ ਵੀ ਹੈ ਸਤਿਗੁਰਾਂ ਨੇ ਚੋਣ ਕੀਤੀ ਹੈ ਜਿਹੜੀ ਵੀ ਬਾਣੀ ਦਰਜ ਕੀਤੀ ਗਈ ਨਾ ਉਸ ਨੂੰ ਗੁਰਮਤਿ ਦੀ ਕਸਵੱਟੀ ਦੇ ਬਿਲਕੁਲ ਨਾਪ ਤੋਲ ਕੇ ਲਿਖਿਆ ਦਰਜ ਕੀਤਾ ਸੋ ਸਤਿਗੁਰ ਬਖਸ਼ਿਸ਼ ਕਰੇ ਜੀ ਭੁੱਲਾਂ ਚੁੱਕਾਂ ਲਿਖੀਆਂ ਸਰਦਾਰ ਨਰਿੰਦਰਪਾਲ ਸਿੰਘ ਜੀ ਕੁਛ ਬੋਲਣ ਲੱਗੇ ਹਨ ਉਹਨਾਂ ਤੋਂ ਸੁਣੋ ਜੀ ਕੀ ਕਹਿੰਦੇ
1: ਗੁਰੂ ਸਾਹਿਬ ਸਿੰਘ

0: ਹਲਕਾ ਹੁੰਦਾ ਨਹੀਂ ਨਹੀਂ ਉਹ ਕੋਈ ਚੱਕਰ ਨਹੀਂ ਜੀ ਅਸੀਂ ਕਰ ਲੈਂਦੇ ਜੀ ਅੱਛਾ ਉਹਨਾਂ ਦੇ ਲਈ ਆ ਮਾਈਕ ਚਲੋ ਜਾਂ ਇੱਦਾਂ ਦੇ ਛੋਟਾ ਵਾਲਾ ਇੱਕ ਹੋ ਗਿਆ ਦੋ ਢੋਲ ਹੋ ਗਿਆ ਦੂਜੇ ਪਾਸੇ ਦੀ ਢੋਲਕੀ ਇੱਕ ਹੋਰ ਹੋਣਾ ਦੂਜਾ ਉੱਥੇ ਮਿਊਟ ਕੀਤਾ ਹੋਇਆ ਇਸ ਵੇਲੇ ਓਕੇ
1: ਰੱਖ ਲਾਂਗਾ ਰੱਖ ਲਓ ਸਿੰਘ ਆ ਗਿਆ ਫਿਰ ਉਹ ਲਾਉਣਾ ਪੈਣਾ ਬੰਦ ਕਰ ਦੇਣੇ
2: ਹਾਂ ਜੀ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂਜੀ
1: ਲੈਣਾ

ਲੋੜ ਆ

ਬੰਦਾ ਹੈ ਨਾ

0: ਉਹ ਦੋ ਮਾਈਕ ਇੰਸਟਰੂਮੈਂਟ ਵਾਲੇ ਢੋਲਕੀ ਦੇ ਹੋ ਗਏ
1: ਠੀਕ ਹੈ
0: ਜੀ ਆਹ ਬਸ ਉਹ ਫ੍ਰੀ ਹੈ ਸਾਰਾ
1: ਠੀਕ ਮਾਈਕ ਸ਼ੋਰ

0: ਕਟਾਈ ਗਿਆ ਜੀ
1: ਕੀ
0: ਭਾਜੀ ਉਹਨਾਂ ਨੇ ਸ਼ੋਕ ਕਰੇ ਥੱਲੇ ਚ
1: ਇਹਦੇ ਸ਼ੋਕ ਜ਼ਰੂਰ ਲਾਇਆ ਥੱਲੇ
0: ਪੰਦਰਾਂ ਤੇ ਲਾਈ ਹੈ ਵੋਕਲ ਆ ਫ੍ਰੀ ਸੀ ਨਾ ਵੋਕਲ ਆ ਵੋਕਲ ਫ੍ਰੀ ਪਈ ਸੀਗੀ ਲੋੜ ਨੀ ਸੀਗੀ
2: ਅੱਛਾ
0: ਇਹਦੀ ਲੋੜ ਨੀ ਹੈਗੀ ਵੋਕਲ ਦੀ
2: ਲਾ ਦਿੰਦੇ ਫਿਰ ਉਹਨਾਂ ਨੇ
1: ਤੈਨੂੰ ਦੇਖਣਾ ਪੈਣਾ ਕਿੱਥੇ ਕਿੱਥੇ ਆ ਸੋ ਤੈਨੂੰ ਉੱਥੇ ਚਲਾਉਣਾ
0: ਪੈਣਾ ਇੱਥੇ ਆ ਆ ਢੋਲਕੀ ਤੇ ਢੋਲਕੀ ਤੇ ਇੱਕ ਆ ਵਾ ਢੋਲਕੀ ਤੇ ਇੱਕ ਆ ਵਾ ਢੋਲਕੀ ਤੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਅੱਛਾ ਮੇਨ ਵੋਕਲ ਪੰਜ
1: ਮੇਨ ਵੋਕਲ ਹੈਗਾ ਵਾ ਮੇਨ ਵੋਕਲ ਚੈੱਕ ਕਰਿਓ ਕਿੰਨਾ ਨੰਬਰ ਆ ਪੰਜ ਨੰਬਰ ਬੰਦ ਕਰਿਓ ਇੱਕ ਮਿੰਟ
0: ਮੇਨ ਵੋਕਲ ਸਟੇ
1: ਚਾਰ ਨੰਬਰ ਮੇਨ ਹਾਰਮੋਨੀਅਮ ਆ ਗਿਆ ਚਾਰ ਨੰਬਰ ਮੇਨ
0: ਹਾਰਮੋਨੀਅਮ ਬੜਾ ਸਟੈਂਡ ਇੱਥੇ ਲਾ ਲਿਆ ਕਰ ਦਿੰਦੇ
1: ਸਾਈਡ ਦੇ ਉਹ ਵੋਕਲ ਦੂਜੇ ਸਾਈਡ ਵੋਕਲ ਹੈ ਇੱਕ 27 ਨੰਬਰ ਆ

0: हो गया सब कुछ,
1: वोकल टेस्ट करें, वोकल टेस्ट करना। देखो

0: ਚੱਕ ਦੇ ਸਰ
1: ਉੱਨੀ
0: ਨੰਬਰ ਉੱਨੀ ਨੰਬਰ ਉੱਪਰ ਕਰ
1: ਮਾਈਕ
0: ਆ ਜਿਹੜਾ ਤਬਲੇ ਵਾਲਾ ਨਾ ਧੁਰਕੀ ਵਾਲਾ ਇਹਨੂੰ ਉੱਧਰ ਦੀ ਕਰਦੇ ਪਿੱਛੇ ਦੀ ਇਹਦਾ ਦੇਖਣਾ ਮੈਂ ਹੁਣ ਮਾਈਕ ਹੈ ਨਾ ਇਹਦਾ ਸਟੈਂਡ ਆ ਸਟੈਂਡ ਦੇ ਕੱਪੜਾ ਕੁਛ ਹੈਗਾ ਇੱਧਰ ਵਧੀਆ ਜਾਂਦਾ

0: ٹولکی آئے گی جی دوسن ٹھیک ہے جی سو مین بابا جی کا ہو گیا
1: سجیشن ہے